ਨਮਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣਦੇ ਰਾਗਾਂ ਅਨੁਸਾਰ ਰਸ ਪਿੰਨੇ ਕੀਰਤਨ ਸਰ ਨੂੰ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਅਵਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖ

ਅਪਾਰ ਸਭ ਧਿਆਵਹਿ ਹੈ, ਸਭ ਧਿਆਵਹਿ ਹੈ ਤੁਦ ਜੀ ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੁ।

ਵਿਕਿਆ ਨਾਨਕ ਜੰਤ ਵਿਚਾਰਾ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ। ਨਾਮ ਚਿਤ ਆਵਨ ਕਾ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ

ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਾਰ ਬਖਸ਼ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਆਪ ਜੀ ਦੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਦੇ ਵਿੱਚ ਕੀਤੇ। ਉਪਰੰਤ ਸੰਧਿਆ ਵੇਲੇ ਮਹਾਰਾਜ ਜੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਮਹਾਰਾਜ ਜੀ ਜੋ ਜੋ ਸੰਗਤਾਂ ਆਪ ਜੀ ਦਰ ਤੇ ਆਈਆਂ ਨੇ ਮਹਾਰਾਜ ਜੀ ਗੁਰਮਤਿ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ, ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣਾ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਸੱਚੇ ਪਾਤਸ਼ਾਹ ਜੀ ਸ਼ੁਕਰ ਹੈ ਮਹਾਰਾਜ ਜੀ, ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਗੁਰਿਕ ਸਿੰਘ ਨਾਗਰਾ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਜੀ ਪਰਿਵਾਰ ਆਪ ਜੀਆਂ ਦੇ ਹਜ਼ੂਰ ਹਾਜ਼ਰ ਹੋ ਕੇ ਅਰਦਾਸ ਕਰਦੇ ਨੇ। ਮਹਾਰਾਜ ਜੀ ਬੱਚੇ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਰ ਲੰਬੀ ਆਰਜੂ ਬਖਸ਼ਿਸ਼ ਕਰਨੀ, ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਮਹਾਰਾਜ ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖਣਾ, ਕਰੋ ਕਿਰਪਾ ਸਤਿਗੁਰੂ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਕੀ ਹਾਜ਼ਰੀ ਭਰ ਰਹੇ ਹੋ, ਸਤਿਗੁਰੂ ਜੀ ਰਹਿਮਤ ਕਰਨ ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਕਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸੇ ਤਰ੍ਹਾਂ ਰੱਖ ਲੈਣ। ਹੁਣ ਸ਼ਾਮਾਂ ਦੇ ਦੀਵਾਨ ਆਰੰਭ ਹੋਣੇ ਨੇ। ਸਭ ਤੋਂ ਪਹਿਲਾਂ ਆਰਤੀ ਕੀਰਤਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਉਸ ਤੋਂ ਉਪਰੰਤ ਕਥਾ ਵੀ ਹੋਣੀ ਹੈ। ਫਿਰ ਕੀਰਤਨ ਦੇ ਦੀਵਾਨ ਸਜਣੇ ਨੇ। ਆਪ ਸੰਗਤਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹੇ ਗੁਰੂ ਸਾਹਿਬ ਜੀ ਸਤਨਾਮ ਵਾਹੇ ਗੁਰੂ ਸਾਹਿਬ ਜੀ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ

ਵੀ ਗਿਆਨ ਹੋ ਜਾਏ, ਸੋਝੀ ਹੋ ਜਾਏ ਤਾਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਐਸੇ ਹੀ ਵਿਲਕ ਰਿਹਾ ਸਾਂ, ਤੜਫ ਰਿਹਾ ਸਾਂ, ਮੇਰਾ ਤੇ ਵਾਸਾ ਹੀ ਉਹਦੇ ਵਿੱਚ ਹੈ, ਮੈਂ ਤਾਂ ਹੈ ਹੀ ਉਹਦਾ ਰੂਪ ਹਾਂ। ਇਹ ਗਿਆਨ ਹੋਣ ਤੋਂ ਬਾਅਦ ਪਤਾ ਲੱਗਦਾ। ਇਹ ਦੋ ਸਲੋਕਾਂ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਨੇ, ਪੂਰਨ ਤੌਰ ਤੇ ਗੁਰਬਾਣੀ ਦੇ ਸੰਦਰਭ ਵਿੱਚ ਰਹਿ ਕੇ ਗੁਰਬਾਣੀ ਦੇ ਹੋਰ ਸ਼ਬਦਾਂ ਨੂੰ ਆਪਣਾ ਵਿਚਾਰ ਦੇ ਆਧਾਰ ਬਣਾ ਕਰਕੇ ਆਪਾਂ ਸਮਝਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ।

ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਹਿਲਾ ਸਲੋਕ ਹੈ। ਸਲੋਕ ਮਹੱਲਾ ਤੀਜਾ, ਬਾਬੀਹਾ ਨਾ ਬਿਲ ਲਾਏ। ਬਾਬੀਹਾ ਪਿੱਛੇ ਕਈ ਵਾਰੀ ਇਹ ਸ਼ਬਦ ਆਇਆ ਹੈ, ਇਹਦਾ ਭਾਵ ਇਹ ਹੈ ਕਿ ਇੱਕ ਪੰਛੀ ਹੈ ਬਾਬੀਹਾ, ਉਹਨੂੰ ਚਾਤ੍ਰਿਕ ਵੀ ਕਿਹਾ ਗਿਆ ਹੈ, ਉਹਨੂੰ ਸਾਰੰਗ ਵੀ ਕਿਹਾ ਗਿਆ ਹੈ। ਇੱਕ ਪੰਛੀ ਹੈ ਤੇ ਉਸ ਪੰਛੀ ਦੇ ਗਲ ਵਿੱਚ ਕਹਿ ਲਈਏ, ਜੋ ਸਿਆਣੇ ਆਖਦੇ ਨੇ ਵੀ ਇੱਕ ਐਸਾ ਸੁਰਾਗ ਹੈ ਵੀ ਜੇ ਉਹ ਪਾਣੀ ਗਰਦਨ ਥੱਲੇ ਕਰਕੇ ਪੀਣ ਲੱਗਦਾ ਨਾ ਕਿਸੇ ਤਲਾਬ ਕਿਸੇ ਟੋਭੇ ਚੋਂ, ਤਾਂ ਉਹਦੇ ਸੁਰਾਖ ਕਰਕੇ ਉਹ ਪਾਣੀ ਦੀ ਪਿਆਸ ਉਹਦੀ ਬੁੱਝਦੀ ਨੇ। ਉਹ ਬੱਦਲਾਂ ਨੂੰ ਵੇਖ ਕਰਕੇ, ਬਰਸਾਤ ਨੂੰ ਵੇਖ ਕਰਕੇ ਆਪਣਾ ਮੁੱਖ ਆਪਣੀ ਚੁੰਝ ਉਤਾਂਹ ਨੂੰ ਚੁੱਕਦਾ ਹੈ ਤੇ ਸਿੱਧਾ ਉਹਦੇ ਗਲ ਵਿੱਚ ਉਹ ਬੂੰਦ ਡਿੱਗਦੀ ਹੈ ਤੇ ਉਹਦੀ ਪਿਆਸ ਮਿਟਦੀ ਹੈ। ਪਾਣੀ ਵਿੱਚ ਰਹਿਣ ਦੇ ਬਾਵਜੂਦ, ਪਾਣੀ ਦੇ ਦੁਆਲੇ ਰਹਿਣ ਤੋਂ ਬਾਅਦ ਵੀ ਉਹਦੇ ਕੋਲੋਂ ਪਾਣੀ ਦੀ ਪਿਆਸ ਨਹੀਂ ਬੁੱਝਦੀ, ਪਾਣੀ ਨਹੀਂ ਪੀਤਾ ਜਾਂਦਾ। ਇਸ ਕਰਕੇ ਉਹ ਵਿਲਕਦਾ ਹੈ, ਪੁਕਾਰਾਂ ਕਰਦਾ, ਪਿਆਸਾ ਹੈ। ਪਿਆਸ ਬੰਦੇ ਨੂੰ ਤੜਫਾ ਦਿੰਦੀ ਹੈ, ਪਿਆਸ ਵਿੱਚ ਬੰਦਾ ਵਿਲਕਦਾ ਹੈ। ਕੋਈ ਵੀ ਚੀਜ਼ ਜਿਹੜੀ ਮਨੁੱਖ ਦੇ ਜੀਵਨ ਦਾ ਆਧਾਰ ਹੈ ਨਾ, ਜੋ ਮਨੁੱਖ ਦੇ ਜੀਵਨ ਦਾ ਮੂਲ ਹੈ, ਉਹਦੇ ਤੋਂ ਬਿਨਾਂ ਮਨੁੱਖ ਦਾ ਰਹਿਣਾ ਦੁਸ਼ਵਾਰ ਹੈ ਤੇ ਜਦੋਂ ਉਹਦੇ ਤੇ ਬਣ ਆਉਂਦੀ ਫਿਰ ਮਨੁੱਖ ਤੜਫਦਾ ਹੈ। ਭਾਵੇਂ ਜਿੰਨਾ ਚਿਰ ਹੈ ਉਨਾ ਚਿਰ ਉਹਦੀ ਸੋਝੀ ਨਾ ਹੋਵੇ, ਸਾਰ ਨਾ ਹੋਵੇ, ਉਹਦੀ ਕੀਮਤ ਨਾ ਪਤਾ ਲੱਗੇ, ਵੱਖਰੀ ਗੱਲ ਹੈ। ਪਰ ਜੋ ਮਨੁੱਖੀ ਜੀਵਨ ਦਾ ਆਧਾਰ ਹੈ, ਜਦੋਂ ਉਹ ਮਿਟਣ ਲੱਗਦਾ, ਜਦੋਂ ਉਹ ਪਹੁੰਚ ਨਹੀਂ ਉੱਥੋਂ ਤੱਕ ਹੁੰਦੀ, ਫਿਰ ਬੰਦਾ ਤੜਫਦਾ ਹੈ। ਉਦੋਂ ਉਸ ਨੂੰ ਪਤਾ ਲੱਗਦਾ ਵੀ ਇਹਦੀ ਕੀ ਕੀਮਤ ਹੈ, ਉਹਦੇ ਲਈ ਫਿਰ ਉਹ ਸਭ ਕੁਝ ਦੇਣ ਲਈ ਤਿਆਰ ਹੋ ਜਾਂਦਾ, ਵਾਰਨ ਲਈ ਤਿਆਰ ਹੋ ਜਾਂਦਾ। ਜਿਵੇਂ ਸਾਡੇ ਪ੍ਰਾਣ ਹੀ ਨੇ, ਪ੍ਰਾਣਾਂ ਤੋਂ ਕੀਮਤੀ ਤਾਂ ਕੁਝ ਨਹੀਂ ਨਾ, ਕਿੰਨੇ ਕੀਮਤੀ ਨੇ ਪ੍ਰਾਣ, ਪਰ ਜਿੰਨਾ ਚਿਰ ਸਾਨੂੰ ਪਤਾ ਨਹੀਂ ਇਹਨਾਂ ਪ੍ਰਾਣਾਂ ਦੀ ਕੀਮਤ, ਕਿਉਂਕਿ ਬਿਨਾਂ ਸਾਡੀ ਕੋਸ਼ਿਸ਼ ਤੋਂ ਆ ਜਾ ਰਹੇ ਨੇ। ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਕਿ ਜ਼ਿੰਦਗੀ ਦੀ ਸਭ ਤੋਂ ਮੂਲ ਚੀਜ਼ ਜਿਹੜੀ ਹੈ, ਉਹਦੇ ਲਈ ਬੰਦੇ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਉਹਦੇ ਲਈ ਬੰਦੇ ਨੂੰ ਕੋਈ ਤਕਲੀਫ ਨਹੀਂ ਉਠਾਉਣੀ ਪੈਂਦੀ। ਪ੍ਰਾਣ ਆਪਣੇ ਆਪ ਚੱਲਦੇ ਨੇ, ਪ੍ਰਾਣ ਆਪਣੇ ਆਪ ਤੁਰਦੇ ਨੇ, ਆਉਂਦੇ ਨੇ, ਜਾਂਦੇ ਨੇ, ਸੁੱਤਿਆਂ ਵੀ ਚੱਲਦੇ ਨੇ। ਬੇਹੋਸ਼ ਵੀ ਮਨੁੱਖ ਹੋ ਜਾਏ, ਸਰੀਰ ਕੁਝ ਘੰਟਿਆਂ ਦਾ ਬੇਹੋਸ਼ ਹੋ ਜਾਏ, ਪਤਾ ਹੀ ਨਾ ਲੱਗੇ, ਪ੍ਰਾਣ ਉਦੋਂ ਵੀ ਬੰਦੇ ਦਾ ਸਾਥ ਨਹੀਂ ਛੱਡਦੇ, ਕਿਉਂਕਿ ਉਹ ਜੀਵਨ ਹੈ, ਉਹਦਾ ਮੂਲ ਆਧਾਰ ਹੈ ਸਾਡਾ ਪ੍ਰਾਣ। ਪਰ ਜੇ ਕਿਤੇ ਬੰਦਾ ਕੋਸ਼ਿਸ਼ ਕਰੇ ਨਾ ਵੀ ਮੈਂ ਆਪਣੇ ਪ੍ਰਾਣ ਰੋਕਣੇ ਨੇ, ਜਾਂ ਕੋਈ ਇਹਦੇ ਪ੍ਰਾਣਾਂ ਨੂੰ ਰੋਕ ਲਏ, ਜਾਂ ਐਸੇ ਥਾਂ ਤੇ ਇਹ ਬੰਦਾ ਫਸ ਜਾਏ ਜਿੱਥੇ ਸਾਹ ਵੀ ਨਾ ਆਵੇ, ਉਦੋਂ ਕਿਤੇ ਬੰਦੇ ਦੀ ਹਾਲਤ ਦੇਖੋ ਕਿਵੇਂ ਤੜਫਦਾ ਹੈ, ਕਿੰਨਾ ਉਹਦੇ ਚ ਜ਼ੋਰ ਆ ਜਾਂਦਾ, ਕਿੰਨਾ ਉਹਦੇ ਚ ਬਲ ਆ ਜਾਂਦਾ, ਉਹ ਕੀ ਕੁਝ ਨਹੀਂ ਕਰ ਸਕਦਾ ਆਪਣੇ ਪ੍ਰਾਣਾਂ ਨੂੰ ਵਾਪਸ ਲੈਣ ਵਾਸਤੇ, ਆਪਣੇ ਜੀਵਨ ਨੂੰ ਵਾਪਸ ਲੈਣ ਵਾਸਤੇ। ਉਹਦੇ ਅੰਦਰੋਂ ਐਡੀ ਜ਼ੋਰ ਦੀਆਂ ਪੁਕਾਰਾਂ, ਚੀਕਾਂ ਨਿਕਲ ਸਕਦੀਆਂ, ਉਹ ਸਭ ਕੁਝ ਨੂੰ ਤਿਆਗ ਸਕਦਾ ਹੈ। ਭਾਵੇਂ ਕਿੰਨਾ ਵੀ ਕੀਮਤੀ ਸਮਾਨ ਉਹਦੇ ਪਾਸ ਪਿਆ ਹੋਵੇ ਜਿਹਦੇ ਕਰਕੇ ਉਹ ਬੈਠਾ ਹੋਵੇ, ਪਰ ਪ੍ਰਾਣਾਂ ਤੇ ਬਣ ਆਵੇ, ਬੰਦਾ ਸਾਰਾ ਕੁਝ ਤਿਆਗ ਦਿੰਦਾ ਹੈ। ਵਿਲਕਦਾ ਹੈ ਜਿਸ ਚੀਜ਼ ਦਾ ਉਹਨੂੰ ਅਹਿਸਾਸ ਹੋ ਜਾਏ, ਪਰ ਜਿੰਨਾ ਚਿਰ ਅਹਿਸਾਸ ਨਾ ਹੋਵੇ ਉਨਾ ਚਿਰ ਭਾਵੇਂ ਉਹ ਵਿਅਰਥ ਚਲੀ ਜਾਂਦੀ ਹੋਵੇ, ਕੋਈ ਅਸਰ ਨਹੀਂ, ਕੋਈ ਪਰਵਾਹ ਨਹੀਂ, ਕਿਉਂਕਿ

ਦੀ ਕੀਮਤ ਦਾ ਪਤਾ ਨਹੀਂ ਨਾ, ਬਿਨਾਂ ਕੋਸ਼ਿਸ਼ ਤੋਂ ਮਿਲੀ ਹੈ, ਬਿਨਾਂ ਮਿਹਨਤ ਤੋਂ ਮਿਲੀ ਹੈ, ਤੇ ਜਨਮ ਤੋਂ ਪਹਿਲਾਂ ਹੀ ਮਿਲੀ ਹੈ। ਜਨਮ ਤੋਂ ਪਹਿਲਾਂ ਹੀ ਸਵਾਸ ਜਿਹੜੇ ਨੇ, ਬੰਦੇ ਦੀ ਧੜਕਣ ਜਿਹੜੀ ਹੈ, ਉਹ ਜਨਮ ਤੋਂ ਪਹਿਲਾਂ ਹੀ ਪਰਮਾਤਮਾ ਪਰਮੇਸ਼ਵਰ ਨੇ ਤੋਰਨੀ ਪ੍ਰਾਰੰਭ ਕਰ ਦਿੱਤੀ। ਉਹਦੇ ਲਈ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਅਸੀਂ ਕਹਿੰਦੇ ਹਾਂ ਵੀ ਮੈਂ ਆਪਣੇ ਜੀਵਨ ਵਿੱਚ ਆਹ ਕੋਸ਼ਿਸ਼ਾਂ ਕੀਤੀਆਂ, ਆਹ ਕਾਰਜ ਕੀਤੇ, ਇੰਨਾ ਕੁਝ ਕੀਤਾ, ਉਦਮ ਕੀਤੇ, ਪਰ ਗੁਰਦੇਵ ਜੀ ਕਹਿੰਦੇ ਵੇਖ ਤੇਰੇ ਜੀਵਨ ਨੂੰ ਬਚਾਉਣ ਦੇ ਲਈ ਜਿੰਨਾ ਪ੍ਰਾਣਾਂ ਦੀ, ਜਿੰਨਾ ਧੜਕਣ ਦੀ, ਜਿਸ ਖੂਨ ਦੇ ਦੌਰੇ ਦੀ ਲੋੜ ਹੈ, ਉਹ ਤਾਂ ਤੇਰੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਗਰਭ ਦੇ ਵਿੱਚ, ਮਾਂ ਦੇ ਉਦਰ ਵਿੱਚ ਉਹ ਤੇਰੇ ਜੀਵਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਧੜਕਣ ਸ਼ੁਰੂ ਹੋ ਜਾਂਦੀ ਹੈ, ਬਲੱਡ ਦਾ ਸਰਕੂਲੇਸ਼ਨ ਸ਼ੁਰੂ ਹੋ ਜਾਂਦਾ ਹੈ, ਪ੍ਰਾਣ ਸ਼ੁਰੂ ਹੋ ਜਾਂਦੇ ਨੇ ਨਾਭੀ ਦੇ ਦੁਆਰਾ, ਤੇ ਫਿਰ ਤੂੰ ਕੀ ਚਾਹੁੰਦਾ? ਸਵਾਸ ਨਾਲ ਮਨੁੱਖ ਜਿਹੜਾ ਮੁੱਖ ਨਾਲ, ਨਾਸਕਾ ਨਾਲ ਜਿਹੜਾ ਸਵਾਸ ਹੈ ਨਾ, ਉਹ ਮਨੁੱਖ ਜੀਵਨ ਦੇ ਆਉਣ ਤੋਂ ਬਾਅਦ, ਜਨਮ ਤੋਂ ਬਾਅਦ ਪ੍ਰਾਰੰਭ ਹੁੰਦਾ। ਸਾਡਾ ਸਵਾਸ ਜਿਹੜਾ ਸੰਸਾਰ ਵਿੱਚ ਹੈ, ਉਹ ਮੁੱਖ ਤੇ ਨਾਸਕਾ ਤੋਂ ਸ਼ੁਰੂ ਹੁੰਦਾ, ਪਰ ਪ੍ਰਾਣ ਜਿਹੜੇ ਨੇ ਮਿਲਣੇ ਪ੍ਰਾਰੰਭ, ਸਵਾਸ ਬੰਦਾ ਮਾਤਾ ਦੇ ਉਦਰ ਵਿੱਚ ਹੀ ਲੈਣਾ ਪ੍ਰਾਰੰਭ ਕਰ ਦਿੰਦਾ, ਪਰ ਉੱਥੇ ਮਨੁੱਖ ਦਾ ਜਿਹੜੀ ਨਾਭੀ ਹੈ, ਉਸ ਨਾਭੀ ਰਾਹੀਂ, ਕਿਉਂਕਿ ਉਹ ਕੁੰਡ ਹੈ ਸਵਾਸਾਂ ਦਾ, ਉੱਥੋਂ ਚੱਲਦਾ ਸਾਰਾ ਕੁਝ। ਪਰਿਪੂਰਨ ਪਰਮਾਤਮਾ ਪਰਮੇਸ਼ਵਰ ਕਹਿੰਦੇ ਜਿਹੜੇ ਤੇਰੇ ਜੀਵਨ ਦੇ ਆਧਾਰ ਨੇ, ਉਹਨਾਂ ਗੁਣਾਂ ਨੂੰ, ਉਹਨਾਂ ਵਸਤੂਆਂ ਕੀਮਤਾਂ ਨੂੰ, ਤੇ ਤੇਰੀ ਕਿਸੇ ਸਲਾਹ ਤੋਂ ਬਿਨਾਂ, ਤੇਰੀ ਕੋਸ਼ਿਸ਼ ਤੋਂ ਬਿਨਾਂ ਪਰਮਾਤਮਾ ਪਰਮੇਸ਼ਵਰ ਨੇ ਤੈਨੂੰ ਦੇ ਦਿੱਤਾ, ਉਹਨਾਂ ਵਿੱਚੋਂ ਹੀ ਇੱਕ ਤੇਰੀ ਚੇਤਨ ਸੱਤਾ ਹੈ, ਵਾਹਿਗੁਰੂ ਦੀ ਪਰਮਾਤਮਾ ਦੀ ਹੋਂਦ ਹੈ, ਪਰਮਾਤਮਾ ਦਾ ਚੇਤਾ ਹੈ, ਪਰ ਉਸ ਨੂੰ ਮਨੁੱਖ ਨੇ ਵਿਸਾਰ ਦਿੱਤਾ, ਭੁਲਾ ਦਿੱਤਾ ਹੈ, ਉਹਨੂੰ ਯਾਦ ਨਹੀਂ। ਪਰ ਭੁਲਾਇਆ ਤੇ ਸਵਾਸਾਂ ਨੂੰ ਵੀ ਹੈ, ਮਨੁੱਖ ਨੇ ਸਵਾਸਾਂ ਨੂੰ ਵਿਸਾਰਿਆ, ਸਵਾਸ ਨੇ ਮਨੁੱਖ ਨੂੰ ਨਹੀਂ ਵਿਸਾਰਿਆ, ਇਸ ਕਰਕੇ ਉਹ ਜਿਉਂਦਾ ਹੈ। ਪਰਮੇਸ਼ਵਰ ਨੂੰ ਮਨੁੱਖ ਨੇ ਭੁਲਾ ਦਿੱਤਾ ਹੈ, ਪਰਮਾਤਮਾ ਨੇ ਮਨੁੱਖ ਨੂੰ ਨਹੀਂ ਭੁਲਾਇਆ, ਇਸ ਕਰਕੇ ਮਨੁੱਖ ਜੀਵਤ ਹੈ। ਮਨੁੱਖ ਨੂੰ ਯਾਦ ਆ ਜਾਏ, ਉਹ ਇਹਦੇ ਕਰਕੇ ਹੈ ਕਿ ਇਹਨੂੰ ਅਹਿਸਾਸ ਹੋ ਜਾਏ ਕਿ ਇਸ ਜੀਵਨ ਦੇ ਵਿੱਚ ਦੁੱਖ ਸੁੱਖ ਜੋ ਕੁਝ ਵਾਪਰ ਰਿਹਾ, ਉਹ ਮੇਰੇ ਭੁੱਲੇ ਹੋਣ ਕਰਕੇ ਵਾਪਰ ਰਿਹਾ, ਤੇ ਜਿਸ ਦਿਨ ਉਹਨੂੰ ਉਹਦੀ ਸਮਝ ਆ ਜਾਏ, ਉਸ ਦਿਨ ਫਿਰ ਉਹਦੇ ਜੀਵਨ ਦੇ ਵਿੱਚ ਇੱਕ ਨਵਾਂ ਜੀਵਨ ਪ੍ਰਾਰੰਭ ਹੁੰਦਾ, ਤੇ ਜਿਨ੍ਹਾਂ ਨੂੰ ਸਮਝ ਆਉਂਦੀ ਹੈ, ਉਹ ਫਿਰ ਬਾਬੀਹੇ ਰੂਪ ਵਿੱਚ ਪੁਕਾਰਦੇ ਨੇ ਕਿ ਸਾਨੂੰ ਸੋਝੀ ਨਹੀਂ ਸੀ, ਸਾਨੂੰ ਸਮਝ ਨਹੀਂ ਸੀ, ਹੁਣ ਸੋਝੀ ਆਈ ਹੈ, ਪਰ ਸਾਡੇ ਕੋਈ ਗੁਣ ਨਹੀਂ, ਕੋਈ ਲਿਆਕਤ ਨਹੀਂ, ਕੋਈ ਢੰਗ ਨਹੀਂ, ਕੋਈ ਚੱਜ ਨਹੀਂ, ਵੀ ਕਿਵੇਂ ਉਹਨੂੰ ਪਾ ਲਈਏ, ਕਿਵੇਂ ਮਿਲ ਲਈਏ। ਇਸ ਕਰਕੇ ਫਿਰ ਬੰਦਾ ਤਰਸਦਾ ਹੈ, ਜਦੋਂ ਆਪਣੀ ਪੇਸ਼ ਨਹੀਂ ਚੱਲਦੀ, ਵਿਲਕਦਾ ਹੈ। ਤਾਂ ਗੁਰੂ ਸਾਹਿਬ ਜੀ ਉਸ ਜੀਵ ਆਤਮਾ ਰੂਪੀ ਪੰਛੀ ਨੂੰ ਆਖਦੇ ਨੇ, ਸਮਝਾਉਂਦੇ ਨੇ, ਬਾਬੀ ਹਾ ਹੇ ਜੀਵ, ਨਾ ਬਿਲ ਲਾਏ, ਬਿਲ ਲਾਏ ਦਾ ਅਰਥ ਹੈ ਤੜਫ ਨਾ, ਵਿਲਕ ਨਾ, ਉਸ ਤਰ੍ਹਾਂ ਤਰਲੇ ਨਾ ਲੈ, ਨਾ ਤਰਸਾਏ ਤੇ ਨਾ ਤਰਸ, ਭਾਵ ਕਿਸੇ ਚੀਜ਼ ਨੂੰ ਮਿਲ ਨਹੀਂ ਮਿਲਦੀ ਤਾਂ ਬੰਦਾ ਤਰਸਦਾ ਹੈ ਵੀ ਇਹ ਕਿਵੇਂ ਮਿਲੇਗੀ, ਕਿਵੇਂ ਪ੍ਰਾਪਤ ਹੋਏਗੀ। ਗੁਰਦੇਵ ਜੀ ਕਹਿੰਦੇ ਨਾ ਪੁਕਾਰਾਂ ਕਰ, ਨਾ ਆਪਣੇ ਜੀਉ ਨੂੰ ਤਰਸਾ, ਇਹੋ ਮਨ, ਮਨ ਨੂੰ ਨਾ ਤਰਸਾ, ਨਾ ਬਿਲ ਲਾਏ, ਨਾ ਤਰਸਾਏ ਇਹੋ ਮਨ, ਇਸ ਮਨ ਨੂੰ। ਦੋ ਵਾਰੀ ਇਹ ਸ਼ਬਦ ਆਇਆ, ਮਨ ਤੇ ਮਨ, ਇੱਕ ਵਾਰੀ ਟਿੱਪੀ ਨਾਲ ਆਇਆ, ਮਨ ਦਾ ਅਰਥ ਹੈ ਵੀ ਇਹ ਗੱਲ ਮੰਨ ਲੈ, ਤੇ ਇੱਥੇ ਮਨ ਦਾ ਅਰਥ ਹੈ ਆਪਣੇ ਮਨ ਨੂੰ, ਆਪਣੇ ਮਨ ਨੂੰ ਤਰਸਾ ਨਾ, ਆਪਣੇ ਮਨ ਨੂੰ ਵਿਲਕਾ ਨਾ। ਮਨ ਕੀ ਕਰਨਾ ਹੈ? ਖਸਮ ਕਾ ਹੁਕਮ ਮਨ, ਵਾਹਿਗੁਰੂ ਦਾ ਹੁਕਮ ਮਨ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕਿ ਜਿੰਨਾ ਚਿਰ ਉਹਦਾ ਮਿਲਾਪ ਨਹੀਂ ਹੁੰਦਾ, ਤੂੰ ਤੜਫ ਰਿਹਾ ਹੈ, ਤੈਨੂੰ ਸੋਝੀ ਤਾਂ ਆ ਗਈ ਹੈ ਵੀ ਉਹਦੇ ਬਿਨਾਂ ਜੀਵਨ ਨਹੀਂ, ਪਰ ਇੱਕ ਸੋਝੀ ਹੋਰ ਲੈ, ਇਹ ਹੁਕਮ ਮੰਨ ਲੈ ਵੀ ਜਿੰਨਾ ਚਿਰ ਉਹਦਾ ਹੁਕਮ ਨਹੀਂ, ਉਹਦੀ ਰਜ਼ਾ ਨਹੀਂ, ਉਨਾ ਚਿਰ ਤੈਨੂੰ ਇਸ ਤਿੱਖ ਵਿੱਚ ਹੀ ਰਹਿਣਾ ਪੈਣਾ, ਇਸ ਵਿਲਕਣਾ ਵਿੱਚ ਹੀ ਰਹਿਣਾ ਪੈਣਾ, ਪਰ ਆਪਣੇ ਆਪ ਨੂੰ ਸਬਰ ਵਿੱਚ ਰੱਖੀ, ਸੰਤੋਖ ਵਿੱਚ ਰੱਖੀ, ਜਿਸ ਦਿਨ ਤੂੰ ਉਹਦੇ ਹੁਕਮ ਵਿੱਚ ਵੱਜ ਕੇ ਇਸ ਅਵਸਥਾ ਵਿੱਚ ਰਹੇਗਾ, ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਦਿਨ ਤੈਨੂੰ ਭਾਗ ਲੱਗ ਜਾਏਗਾ। ਪਰ ਬੜਾ ਔਖਾ ਹੈ, ਬਿਰਹੋ ਨੂੰ ਸਹਿਣਾ, ਵਿਯੋਗ ਨੂੰ ਸਹਿਣਾ। ਮੈਂ ਜਿਵੇਂ ਅਰਜ਼ ਕੀਤੀ ਵੀ ਸਵਾਸ ਬੰਦੇ ਦੇ ਘੁੱਟੇ ਹੋਣ, ਤੇ ਉਹਨੂੰ ਕਹੀਏ ਵੀ ਸਵਾਸਾਂ ਤੋਂ ਬਿਨਾਂ ਹੁਣ ਰਹਿ ਕੇ ਵਿਖਾ, ਕਿੰਨਾ ਔਖਾ ਹੈ ਉਹਦੇ ਜੀਵਨ ਵਿੱਚ, ਵਿਛੋੜਾ ਇਦੋਂ ਵੀ ਔਖਾ ਹੈ। ਬਾਬਾ ਕਬੀਰ ਜੀ ਨੇ ਕਿਹਾ, ਰੱਬ ਦੇ ਪਿਆਰੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਆ ਗਈ ਹੈ, ਪਰਮਾਤਮਾ ਦੀ ਕੀਮਤ ਪਤਾ ਲੱਗ ਗਈ ਹੈ, ਤੇ ਹੁਣ ਉਹ ਸੋਚਦੇ ਨੇ ਵੀ ਅਸੀਂ ਵਿਛੋੜੇ ਵਿੱਚ ਆ, ਉਹ ਰਹਿ ਨਹੀਂ ਸਕਦੇ, ਉਹਦੇ ਮਿਲਾਪ ਤੋਂ ਬਿਨਾਂ ਉਹਨਾਂ ਦਾ ਜੀਵਨ ਕਿਵੇਂ ਦਾ ਹੈ।
कबीर बिरहों भयंगम मन वसै मंत न मानै कोई। कहिंदे बिरहों भयंगम है, बिरहो दा अर्थ है विछोड़ा, भयंगम दा अर्थ है सप, वह डसदा है, वह मन नूं डसदा है, मंत न मानै कोई। मंत दा अर्थ है मंत्र, जिवें किसे दे उत्ते कोई साया हो जाए ना, किसे मनुख कोई किसे प्रभाव ते थले आ जाए, ते संसार विच सोचदे ने लोक आखदे ने भी ये जे फलाने दे प्रभाव विच आ गया, किसे साए विच आ गया, कोई मंत्र पढ़ दिओ, कोई हथौला करा दिओ, कोई पूजा पाठ करा दिओ। पर बाबा कबीर जी कहिंदे ने बिरहो भयंगम मन वसै मंत न मानै कोई। कहिंदे ये जिहड़ा विछोड़े दा सप अंदरों डस रहा ना, इहदा मंत्र ही कोई नहीं, इनू किलन वाला कोई नहीं, ते जिदे अंदर परमात्मा ने विछोड़े दे सप दा डंग मरवा दिता है, राम बेयोगी ना जीए, जीए ता बौरा होए। दो गल्लां हुंदियां, रब दा प्यारा, रब दा जिग्यासु, संसार जगत अंदर संसार दे सुखां साधना विच रह के ऐशो राम दी जिंदगी ज्यो नहीं सकदा। राम बेयोगी ना जीए, ज्यो नहीं सकदा वियोग विच कोई बंदा, जिनू विछोड़े दा रोग लग जाए। एक हुंदा विछोड़ा हो जाना, एक हुंदा विछोड़े नूं अपने अंदर पकड़ लेना, दोवें गल्लां ने ना। संसार विच असीं वेखदे आं कुछ लोग विछोड़े तां सब नूं पैंदे ने, अपने प्यारियां दे, अपने नजदीकियां दे, अपने मित्रां भैणां भरावां सज्जनां दे, सारियां नूं विछोड़े पैंदे ने, पर सारे उस विछोड़े दे विच अपने अंदर नूं उस विछोड़े दा सल नहीं लांदे। कुछ दिन दा संसारिक तौर ते रुदन हुंदा है, कुछ धक्का भी लगता है, कुछ सट भी वजदी है, बंदा फिर उभर जाता उस विछोड़े विचों, फिर निकल जाता है, क्योंकि संसार की रीत ही है कि कुछ दिनों का रोना है, कुछ दिनों का विछोड़ा दुख महसूस होता है, पर संसार के पदार्थ या संसार ही एडा मिठा है कि वह विछोड़ा जिहड़ा फिक्का पै जाता है, तो बंदा फिर अपने जीवन के प्रविरत हो जाता है। पर दाता जी कहिंदे जिन्हां नूं विछोड़ा सल वांगू चुभदा है ना, जिन्हें विजोग विच पै जांदे ने, वो बिरहों जिहड़ा है ना, वह मनुख नूं उस नूं जिउण नहीं दिंदा। राम बेयोगी ना जीए, बहुत दुनिया विच ऐसे किस्से ने कि जे किसे दा प्यारा चला गया, वह कुछ दिन ही कढ़िया, बाद विच उहदा जीवन भी समाप्त हो गया। यह नहीं कि उन्हें अपने जीवन की लीला पर वियोग मार दिंदा बंदे नूं, विछोड़े जिहड़ा सच्चा विछोड़ा है, जिहड़ा अंदर दा बिरह है, वह बंदे नूं जिउण नहीं दिंदा। जीए तां बौरा होए, पर दाता जी कहिंदे जे बंदा कहना भी जिउंदा रहे, कहिंदे फिर जिउंदा इस तरह रहिंदा, वह संसार वांगू सियाणा नहीं रहिंदा, वह संसार तो पराम हो जांदा, उहदे जीवन अंदर बौरापन आ जांदा, बेपरवाही आ जांदी है, वह संसार तो पराम हो जांदा, जां मरदा है, अपने आप नूं निशावर कर दिंदा प्रेम विच, जिन्हों गुरु अंगद देव जी ने ओह बचन कीते ने, जिस प्यारे स्यों नेहो तिस आगै मर चली है, त्रिग जीवन संसार तक है पाछा जीवना, वह ज्यौंदा नहीं रहिंदा, ते जे ज्यौंदा रहिंदा ते बौरा होके रहिंदा है, बावरा होके रहिंदा है, लोकां दे विचों सुध बुध गवा दिंदा है, लोग कहिंदे ने भी इनू ते किसे दे दुख ने विजोग ने जिहड़ा है पागल कर दिता है। रब दा प्यारा रब दे प्यार विच पागल हो जांदा है, ते वह पागलपन दुनिया दियां हजारां सियाणपां नालों लखां सियाणपां नालों भी किते चंगा है, वह बौरा ते हो जांदा है, पर उस बावरेपन विच भी एक ओ अलमस्ती है जिहड़ी दुनिया दी सियाणप विच भी नहीं आ सकती। तां बाबा कबीर जी ने भी बचन नाल कीते कि मैनू लोग कहिंदे ने बौरा हो गया कबीर, पर कहिंदे मैं बौरा नहीं होया, राम की ओ बौरा, मैनू रब ने अपने प्यार विच बौरा कर दिता है, वह मिलदा नहीं पिया मेरे अंदर, उहदा प्यार जिहड़ा है वह तड़फ बन गया, डसदा है मैनू सप, ते मेरे अंदर तड़फना है, उस हुक्म नूं मनना बड़ा औखा है, बड़े वड्डे सबर विच बजना पैंदा। बाबा फरीद जी का जीवन कदी पढ़िए, उन्होंने बड़ा वड्डा विछोड़ा अपने तन ते झल्लिया है। रब दा प्यारा असी कहने संसार दीआं वस्तुआं प्राप्त करन दे लई बड़ा संतोख ते बड़ा सबर चाहिदा है, पर गुरु सवारियो दुनिया दे पदार्थां दा सबर, दुनिया दे पदार्थां दीआं उड़ीकां ते बहुत थोड़ चिड़ियां ने, उह सानूं इस जीवन विच ही असी इस जीवन में ही सबर करते हैं ना, भी 5 साल सबर कर लो, 10 साल सबर कर लो, ये मिल ही जाना है ना,
ਸਾਡੇ ਸੰਸਾਰ ਦੇ ਸਾਧਨ ਇਸ ਸੰਸਾਰ ਦੇ ਇਸੇ ਜੀਵਨ ਦੇ ਵਿੱਚ ਸਬਰ ਸਿਖਾਉਂਦੇ ਨੇ, ਪਰ ਰੱਬ ਦੀ ਪ੍ਰਾਪਤੀ ਦੀ ਜਦੋਂ ਵੀ ਗੱਲ ਆਉਂਦੀ ਹੈ, ਗੁਰੂ ਸਾਹਿਬ ਨੇ ਕਿਹਾ ਇੱਕ ਜਨਮ ਦੇ ਸਬਰ ਦੀ ਗੱਲ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਬਰ ਦੀ ਲੋੜ ਹੈ। ਤੇ ਜਿਹੜਾ ਉਸ ਸਬਰ ਨੂੰ ਝੱਲ ਗਿਆ ਫਿਰ ਉਹ ਏਡਾ ਵੱਡਾ ਦਰਿਆ ਬਣਦਾ ਹੈ ਕਿ ਉਸ ਦਰਿਆ ਵਿੱਚ ਅਨੇਕਾਂ ਜੀਵਾਂ ਦਾ ਉਧਾਰ ਹੁੰਦਾ ਹੈ। ਇਹ ਬਾਬਾ ਫਰੀਦ ਜੀ ਦਾ ਸ਼ਬਦ ਹੈ, ਬਾਬਾ ਫਰੀਦ ਜੀ ਨੇ ਕਿਰਪਾ ਕੀਤੀ ਹੈ। ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਹੋਨ ਨਜੀਕ ਖੁਦਾਏ ਦੈ ਭੇਦ ਨਾ ਕਿਸੇ ਦੇਣ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰ, ਮਤ ਥੀਵਹਿ ਦਰਿਆਓ ਵੱਧ ਥੀਵਹਿ ਦਰਿਆਓ ਟੁੱਟ ਨਾ ਥੀਵੈ ਵਾਹੜਾ। ਦੋਵੇਂ ਸਲੋਕ ਬੜੇ ਕਮਾਲ ਦੇ ਨੇ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ, ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਵਿਲਕਦਾ ਹੈ ਆਪਣੇ ਅੰਦਰ ਨੂੰ ਇਸ ਤਰ੍ਹਾਂ ਸਾੜਦਾ ਸਬਰ ਦੇ ਅੰਦਰ। ਆਪਣੇ ਸਬਰੀ ਬੰਦਾ ਜਿਹੜਾ ਸਬਰ ਰੱਖਣ ਵਾਲਾ ਸਬਰ ਵਿੱਚ ਇੰਨਾ ਕੁਝ ਆਪਣੇ ਆਪ ਨੂੰ ਸਾੜ ਦਿੰਦਾ ਕਹਿੰਦੇ ਰੱਬ ਦੇ ਨੇੜੇ ਵੀ ਹੋ ਜਾਂਦਾ, ਪਰ ਭੇਦ ਨਾ ਕਿਸੇ ਦੇਣ, ਉਹ ਕਿਸੇ ਨੂੰ ਭੇਦ ਨਹੀਂ ਦਿੰਦਾ, ਚਮਕਦਾ ਅੰਦਰੋਂ ਸੋਨਾ ਜਿਵੇਂ ਆਪਣੇ ਆਪ ਨੂੰ ਸਾੜਦਾ। ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਹੋਨ ਨਜੀਕ ਖੁਦਾਏ ਦੈ, ਰੱਬ ਦੇ ਨੇੜੇ ਹੋ ਜਾਂਦਾ ਸਬਰ ਵਾਲਾ। ਭੇਦ ਨਾ ਕਿਸੇ ਦੇਣ, ਕਹਿੰਦੇ ਪਰ ਉਹ ਕਿਸੇ ਨੂੰ ਭੇਦ ਨਹੀਂ ਦਿੰਦੇ, ਸਬਰ ਇਹੋ ਸੁਆਓ, ਇਹ ਸਬਰ ਦਾ ਪ੍ਰਯੋਜਨ ਹੈ। ਸੁਆਓ ਦਾ ਅਰਥ ਹੈ ਪ੍ਰਯੋਜਨ, ਮਤਲਬ ਕੀ ਹੈ, ਕਾਰਨ ਕੀ ਹੈ, ਇਹ ਕਿਉਂ ਚਾਹੀਦਾ। ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰ, ਇਹ ਬੰਦੇ ਜੇ ਤੂੰ ਇਹ ਦ੍ਰਿੜ ਕਰ ਲੈ ਨਾ, ਸਬਰ ਵਿੱਚ ਰਹਿਣਾ ਦ੍ਰਿੜ ਕਰ ਲੈ, ਸਿੱਖ ਜਾਏ ਸੌਖੇ ਸ਼ਬਦਾਂ ਦੇ ਵਿੱਚ ਅਰਥ ਕਰੀਏ ਵੀ ਜੇ ਬੰਦਾ ਸਬਰ ਵਿੱਚ ਰਹਿਣਾ ਸਿੱਖ ਲਏ ਤੇ ਬਾਬਾ ਜੀ ਕਹਿੰਦੇ ਫਿਰ ਕੀ ਬਣੇਗਾ, ਵੱਧ ਥੀਵਹਿ ਦਰਿਆਓ, ਤੂੰ ਦਰਿਆ ਬਣ ਜਾਏਗਾ ਇੱਕ ਦਿਨ। ਹੁਣ ਦਰਿਆ ਬਣਨ ਦੇ ਲਈ ਕਿੱਡਾ ਵੱਡਾ ਸਬਰ ਚਾਹੀਦਾ, ਕਿੱਡਾ ਕੁ ਪਾਣੀ ਦਾ ਧਾਰ ਹੁੰਦੀ ਹੈ ਜਿਹੜੀ ਅਸਮਾਨੋਂ ਡਿੱਗਦੀ ਹੈ, ਬੂੰਦ ਡਿੱਗਦੀ ਹੈ ਅਸਮਾਨਾਂ ਤੋਂ, ਡਿੱਗਦੀ ਹੈ ਪਹਾੜਾਂ ਤੇ ਜਾਂ ਪਹਾੜਾਂ ਚ ਚਸ਼ਮਾ ਫੁੱਟਦਾ, ਕਿੰਨਾ ਕੁ ਉਹਦਾ ਆਕਾਰ ਹੁੰਦਾ, ਕਿੰਨੇ ਕੁ ਉਹਦੇ ਚ ਪਾਣੀ ਹੁੰਦਾ, ਪਰ ਉਹਦੇ ਅੰਦਰ ਗਤੀ ਹੁੰਦੀ ਹੈ, ਨਿਰੰਤਰਤਾ ਹੁੰਦੀ ਹੈ, ਤੇ ਉਹ ਆਹਿਸਤਾ ਆਹਿਸਤਾ ਛੋਟਾ ਛੋਟੀ ਨਾਲੀ ਦਾ ਰੂਪ ਲੈ ਕਰਕੇ, ਨਾਲਿਆਂ ਦਾ ਰੂਪ ਲੈ ਕਰਕੇ, ਨਦੀਆਂ ਦਾ ਰੂਪ ਲੈ ਕਰਕੇ ਫਿਰ ਦਰਿਆ ਦਾ ਰੂਪ ਲੈਂਦਾ। ਉਹਨੇ ਯਾਤਰਾ ਇੱਕ ਤਾਂ ਪ੍ਰਾਰੰਭ ਰੱਖੀ ਤੇ ਦੂਸਰਾ ਉਹਨੇ ਸਮਾਂ ਸਬਰ ਰੱਖਿਆ, ਉਸ ਸਬਰ ਨੇ ਤੇ ਉਸ ਯਾਤਰਾ ਨੇ ਉਸ ਨੂੰ ਦਰਿਆ ਬਣਾ ਦਿੱਤਾ। ਦੋਵੇਂ ਚੀਜ਼ਾਂ ਨੇ, ਇਹ ਨਹੀਂ ਵੀ ਜਿਹੜਾ ਸਬਰ ਕਰਕੇ ਬਹਿਣ ਵਾਲਾ ਬੰਦਾ ਉਹ ਆਲਸੀ ਹੋ ਜਾਂਦਾ ਕਿ ਉਹ ਚੁੱਪ ਕਰਕੇ ਸੌ ਗਿਆ ਬਹਿ ਗਿਆ ਵੀ ਮੈਂ ਤੇ ਸਬਰ ਵਿੱਚ ਹਾਂ। ਸਬਰ ਦਾ ਮਤਲਬ ਆਲਸੀ ਹੋਣਾ ਨਹੀਂ, ਸਬਰ ਦਾ ਮਤਲਬ ਢਹਿੰਦੀ ਕਲਾ ਵਿੱਚ ਜਾਣਾ ਨਹੀਂ, ਸਬਰ ਦਾ ਮਤਲਬ ਹੈ ਨਿਰੰਤਰ ਯਤਨਸ਼ੀਲ ਹੋਣਾ ਤੇ ਵਾਹਿਗੁਰੂ ਪਰਮਾਤਮਾ ਤੇ ਡੋਰੀਆਂ ਛੱਡ ਦੇਣੀਆਂ ਕਿ ਇੱਕ ਦਿਨ ਉਹ ਵਾਹਿਗੁਰੂ ਮੇਰੀ ਇਸ ਮਿਹਨਤ ਨੂੰ, ਮੇਰੇ ਇਸ ਕਰਮ ਨੂੰ ਭਾਗ ਲਾਏਗਾ। ਤੇ ਜਿਸ ਦਿਨ ਸਬਰ ਮੁਕੰਮਲ ਹੋਏਗਾ, ਵੱਧ ਥੀਵਹਿ ਦਰਿਆਓ, ਬਾਬਾ ਫਰੀਦ ਜੀ ਕਹਿੰਦੇ ਤੂੰ ਦਰਿਆ ਵਰਗਾ ਵੱਡਾ ਬਣ ਜਾਏਗਾ, ਵੱਧ ਥੀਵਹਿ ਦਰਿਆਓ ਟੁੱਟ ਨਾ ਥੀਵਹਿ ਵਾਹੜਾ, ਵਾਹੜਾ ਕਹਿੰਦੇ ਨੇ ਨਾਲਾ, ਕਹਿੰਦੇ ਤੂੰ ਟੁੱਟ ਕੇ ਨਾਲਾ ਨਹੀਂ ਬਣੇਗਾ, ਛੋਟਾ ਨਹੀਂ ਬਣੇਗਾ, ਜੇ ਤੂੰ ਸਬਰ ਵਿੱਚ ਰਹੇਗਾ ਵੱਡੇ ਦਰਿਆ ਵਾਂਗੂ ਹੀ ਬਣੇਗਾ। ਪਰ ਸਬਰ ਅੰਦਰ ਆਪਣੇ ਤਨ ਨੂੰ ਜਾਲਣਾ ਪੈਂਦਾ, ਸਾੜਨਾ ਪੈਂਦਾ, ਭਿਆੰਗਮ ਦਾ ਡੰਗ ਜਿਹੜਾ ਉਹ ਸਹਿਣਾ ਪੈਂਦਾ। ਵਿਛੋੜਾ ਬੜਾ ਵੱਡਾ ਰੋਗ ਹੈ, ਬੜਾ ਵੱਡਾ ਦੁੱਖ ਹੈ, ਪਰ ਇਸ ਨੂੰ ਜਿਹੜੇ ਝੱਲ ਲੈਂਦੇ ਨੇ, ਜਿਹੜੇ ਜਲ ਜਰ ਜਾਂਦੇ ਨੇ, ਬਾਬਾ ਜੀ ਕਹਿੰਦੇ ਸਮਝੋ ਉਹ ਪਰਮਾਤਮਾ ਦਾ ਹੁਕਮ ਮੰਨ ਲੈਂਦੇ ਨੇ। ਤੇ ਤਾਂ ਕਿਹਾ ਇਹ ਬਬੀਹਾ ਜੀਵ ਰੂਪੀ ਮਨ, ਅਜੀਵ ਰੂਪੀ ਬਬੀਹੇ, ਇਹੋ ਖਸਮ ਕਾ ਹੁਕਮ ਹੈ, ਖਸਮ ਦਾ ਹੁਕਮ ਮੰਨ, ਮਨ ਖਸਮ ਕਾ ਹੁਕਮ ਮੰਨ, ਨਾਨਕ ਹੁਕਮ ਮੰਨਿਆ ਤਿੱਖ ਉੱਤਰ ਹੈ। ਹੁਕਮ ਮੰਨਦੇ ਸਾਰ ਹੀ ਹੁਕਮ ਵਿੱਚ ਆਉਂਦੀਆਂ, ਤਿੱਖ ਦਾ ਅਰਥ ਹੈ ਉਹ ਜਿਹੜੀ ਤੇਰੇ ਅੰਦਰ ਪਿਆਸ ਹੈ, ਜਿਹੜੀ ਤੇਰੇ ਅੰਦਰ ਤੜਫ ਹੈ, ਉਹ ਆਪਣੇ ਆਪ ਮਿਟ ਜਾਏਗੀ। ਚੜ੍ਹੈ ਚਵੱਗਲ ਵੰਨ, ਤੇ ਤੇਰੇ ਅੰਦਰ ਚਵੱਗਲ ਤੇ ਚਵੱਗਣ ਦੋ ਸ਼ਬਦ ਨੇ, ਇੱਕੋ ਹੀ ਅਰਥ ਹੈ। ਚਵੱਗਣ ਦਾ ਅਰਥ ਹੋ ਗਿਆ ਚਾਰ ਗੁਣਾ, ਵੰਨ ਦਾ ਅਰਥ ਹੈ ਚਾਹ, ਖੁਸ਼ੀ, ਖੇੜਾ, ਕਿ ਤੇਰੇ ਅੰਦਰ ਵਾਹਿਗੁਰੂ ਦੀ ਕਿਰਪਾ ਨਾਲ ਜੇ ਤੂੰ ਹੁਕਮ ਵਿੱਚ ਰਹਿਣਾ ਸਿੱਖ ਜਾਏਗਾ, ਤੇਰੇ ਅੰਦਰ ਵਾਹਿਗੁਰੂ ਦੀ ਕਿਰਪਾ ਚੌਗਣੀ ਹੋ ਕੇ ਵਰਸੇ, ਚੌਗਣੀ ਹੋ ਕਰਕੇ ਵਾਹਿਗੁਰੂ ਦੀ ਕਿਰਪਾ ਤੈਨੂੰ ਪ੍ਰਾਪਤ ਹੋਏਗੀ। ਪਰ ਪਹਿਲਾਂ ਕੀ ਕਰਨਾ ਪਏਗਾ, ਹੁਕਮ ਮੰਨਿਆ ਤਿੱਖ ਉਤਰੈ, ਉਹਦੇ ਹੁਕਮ ਨੂੰ ਮੰਨਣਾ ਪਏਗਾ, ਹੁਕਮ ਵਿੱਚ ਰਹਿਣਾ ਪਏਗਾ ਕਿ ਜਦੋਂ ਤੇਰੀ ਕਿਰਪਾ ਹੋਏਗੀ, ਜਦੋਂ ਤੂੰ ਚਾਹੇਗਾ ਮੈਂ ਉਦੋਂ ਤੇਰੇ ਦਰ ਤੇ ਪ੍ਰਵਾਨ ਹੋ ਜਾਵਾਂਗੀ। ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਹੋਰ ਸਲੋਕ ਹੈ, ਆਪਾਂ ਬਾਬਾ ਫਰੀਦ ਜੀ ਦਾ ਇੱਕ ਸਲੋਕ ਪੜ੍ਹਦੇ ਹਾਂ ਤੇ ਉਹਦੇ ਨਾਲ ਗੁਰੂ ਅਮਰਦਾਸ ਜੀ ਨੇ ਸਲੋਕ ਦਿੱਤਾ ਇੱਕ,
गुरु साहबां ने खास करके गुरु नानक देव जी ते गुरु अमरदास जी दे कुछ श्लोक ऐसे ने जिहड़े भगतां दे श्लोकां नूं खोलदे, जिवें बाबा फरीद जी दा एक श्लोक असीं पढ़दे हां जिहदे विच उहनां ने कहा, फरीदा काली जिन्नी ना रावया धौली रावै कोई कर साईं चों पिरहड़ी रंग नवेला होए। दे विच उहनां ने सिक्ख्या दित्ती है कि जे भाई तू परमात्मा नूं जोबन रुत्ते ना सिमरिया, समा रहिंदिया ना सिमरिया, ते रुत लंघ गई फिर किवें सिमरेगा। ते गुरु साहब जी ने तीसरे गुरदेव जी ने इहनूं खोलिया क्योंकि उन्होंने अनुभव किया। उन्होंने कहा भी काली धौली साहिब सदा है जे को चित करे, अपना लाया पिरम न लगी जे लोचे कोए, ए पिरम प्याला खसम का जय भावै तै दे। ए तीसरे गुरदेव जी ने बाबा फरीद जी का श्लोक खोलिया। पर एक रामकली की वार विच बाबा कबीर जी का भी श्लोक है, तो उस श्लोक नू भी गुरु अमरदास जी ने खोलिया। उत्थे वो इंतजार की गल की है, उत्थे उदाहरण वेखो बाबा कबीर जी ने किड्डी प्यारी लई। कहिंदे मैं अपने सज्जन दियां तलियां ते लगन वास्ते, पैरां दियां तलियां ते लगन वास्ते अपने शरीर नू मेहंदी बना लिया। हुण मेहंदी दा बूटा उहदे तो पत्ते तोड़े, फिर उहनू अपना सिलवट्टे ते कसाया, पीसिया कसाया, लेप बनाया, किन्ना कष्ट सहया मेहंदी ने, फिर वह किते जाकर के किसे तली दा शिंगार बनती है, पैरां दियां तलियां दा। ते बाबा कबीर जी कहिंदे, कबीर मेहंदी करके घालिया आप पीसाए पीसाए, तैसे बात ना पूछी। कहिंदे मैं अपने आप नूं मेहंदी करके घालिया भी मेहंदी बना लिया, इन्ना पीसिया मतलब इन्नी बंदगी कीती, इन्ना हुक्म विच रहा, इन्ना भाणे विच रहा कि उहदे अंदर ते प्रवान हो जावां, वह मैनूं प्रवान कर ले, मैं अपने आप नूं इन्नी सोहनी मेहंदी बनाया कि वह साईं दी नजर विच चढ़ जाए भी इहदा रंग चंगा आएगा। कहिंदे आप पीसाए पैसाए तैसह बात ना पूछी, तैसह उस साहो ने, उस वाहिगुरु ने, उस परमात्मा ने मैनूं पुछिया ही नहीं, वेख्या ही नहीं, क्यों कर लागू पाए मैं किवें उहदे पैरां दा शिंगार बन जावां, किवें उहदे पैरां विच अपना आपा विछा दां वी, अपनियां पैरां दियां तलियां ते मैनूं ला ले, अपने चरणां विच रख ले। कबीर मेहंदी करके घालिया आप पीसाए पीसाए तैसह बात ना पूछी, क्यों कर लागू पाए। उन्हें अपने पैरों में लाया ही नहीं, चरणों में नहीं लाया। फिर गुरु अमरदास जी अगे इस श्लोक नू फिर खोलते ने भी मन ना छोटा कर, हुक्म विच रह, पाणी नू मन, नानक मेहंदी करके रखिया। ततार जी कहिंदे अपने आप नू मेहंदी बना के रखना है, यह नहीं जी उन्हें अजे नजर नहीं मारी ते सुट दे भी मैं मेहंदी नहीं बनना। कई बार हुंदा ना परमात्मा की रजा विच बंदा चलता हुंदा, भाणे विच चलता हुंदा, जीवन सही चलता हुंदा, इस आस नाल इस उम्मीद नाल भी वाहिगुरु भली करेगा, वाहिगुरु कृपा करेगा। पर जदों साडे सोचे तो वध समा लग जांदा फिर बंदा कहिंदा छड मना, यह रस्ता क्यों चुनना। बंदा बड़ी छेती अपने चंगियाइयां नूं भुल जांदा, अपने आप नूं विसार दिंदा, ते बुरे राह ते तुर पैंदा। बुरियाई करने वाला बड़ा लम्मा इंतजार कर सकता है, पर नेकी करने वाला लम्मे इंतजार विच नहीं रहिंदा, पता नहीं क्यों। बुरियाइयां वाले किसे घर विच सी लानी होवे, किसे घर विच सन लानी होवे, पुराने समयां विच कहिंदे चोर कई कई महीने कई कई साल तक दा इंतजार करदे रहिंदे, कई कई साल तक उस चीज नूं सोचदे रहना। पर एक नेकी करने वाला भलाई करने वाला बंदा कुछ दिनों विच ही कुछ पलों विच ही तिल मिला उठता है कि छड़ पना इस पासे नहीं तुरना, बड़ी छेती दूजे पासे हो जाता है। पर दतार पिता जी कहिंदे नानक मेहंदी करके रखिया, तू अपने आप नूं मेहंदी बना के रखी, मेहंदी बन के रखी, तेरे विच रंग चोखा होना चाहिए प्रेम का। वह परिपूर्ण परमात्मा सौ सौ नदर करे, यकीन कर एक दिन तेरे ते नदर करेगा ही करेगा। सो ओह सहो परमात्मा नदर करे, नदर करेगा आपे पीसे आपे कसे आपे ही लाए लए, ए पिरम प्याला खसम का जय भावै तै दे। दतार जी कहिंदे उन्हें आप ही तेनू मेहंदी बनाया है, आप ही तेरे अंदर रंग भरिया है, तेरी अपनी कोई औकात नहीं सी, बस ये मन के चल कि ओदा लाया होया ही पिरम है, ता एक दिन आप अपनिया तलिया ते मैनू शिंगार लेगा, पैरां दियां छड़ो ता तेनू अपनिया हत्थां दियां तलिया ते भी बिठा लेगा। पर तू बनिया रहना, टुटना नहीं, भजना नहीं,
मन के रखना है वाहिगुरु का हुक्म। यह मन खसम का हुक्म मन, यह मना खसम के हुक्म चलनी। नानक हुक्म मनिया तिख उतर है, तू हुक्म मनेगा तेरी तिखा उतर जाएगी, तेरी प्यास उतर जाएगी। चढ़ाए चवगल वन ते तेरे अंदर वाहिगुरु की कृपा का रंग चौगना चढ़ जाएगा, तेरी उम्मीद तो ज्यादा चढ़ जाएगा। तू जो सोचिया नहीं ना, सबर विच रहिंदिया बंदे नूं कुछ मिल जांदा, जो बंदा सोचिया भी नहीं हुंदा उदू वध मिल जांदा उस बंदे नूं जिहड़ा सबर विच अपने आप नूं रखना शुरू कर दिंदा। बड़ी वड्डी नियामत है, बड़ा वड्डा वाहिगुरु दा, इउं कह लईए भी इह वाहिगुरु दी बख्शिश है, पर इस नूं संभाल के रखना जां इस दौर विच रहना इह अत औखा है, अत कठिन है। क्योंकि वाहिगुरु परमात्मा कई बार वक्ती तौर पर सानू लगता है कि यह साडा नुकसान हो गया, मैं इन्नी उड़ीक की, इन्ना इंतजार किया, यह मेरा नुकसान हो गया। तो सबर नाल सगो होर भरना सी तो होर नुकसान, पर गुरु साहब दतार जी की यह बचन दतार जी देने कि जे तू भाणे नू मन के रजा विच चलदा रहेगा तो हो सकता है वक्ती तौर पर तेनू लगे भी वह तेरा घाटा है, तेनू कोई नुकसान है, पर अंत तो नहीं ना होया, नतीजा तो नहीं ना दे आया। जिस दिन उहदा नतीजा आना है, चढ़ा चवगल वन, वह वाहिगुरु की कृपा नाल तेन चार गुणा फल मिलना, बख्शिशा मिलनिया ने। महला तीजा हुण अगले श्लोक विच गुरु साहब कृपा करते ने, बाबीहा जल मह तेरा वास है, जल ही माहे फिराए। पहले श्लोक विच दसिया कि तू हुक्म विच रजा विच रहना सिख, सबर विच रह, बनिया रहो बस ओहदा, वह एक दिन तेनू आप तेरे ते नदर पाएगा, तेरे ते कृपा कहेगा, तेनू अपने पास बुला लेगा। हुण दूसरे श्लोक विच गुरु साहब जी उदू भी वड्डी गल करदे ने कि वह किते दूर नहीं, तेनू जे मिलिया नहीं, तेनू जे दिसिया नहीं, तेनू जे प्रतीत नहीं हो रहा, ऐ बबी हे, इहदा मतलब यह नहीं भी जल उपरों ही वरसेगा ते तां तेरी प्यास जाएगी, वह किते दूर नहीं। बाबी हा जल मह तेरा वास है, तेरा ते वास ही जल विच है। बाबी हा की इत्थे चेतना, आत्मा, साडी प्राण सत्ता, साडी जीवन सत्ता, ते किदे विच उहदा वासा है, जल विच ही वास है। जल का मतलब इस ब्रह्मांड विच, ब्रह्मांड का मतलब है उस पार ब्रह्म की संपूर्ण सत्ता, वह सत्ता जिहड़ी परम सत्ता है, उस सत्ता विच साडी सत्ता है, परम चेतना विच साडी इक चेतना है। ते गुरुदेव पिता महाराज जी कहिंदे फिर तू किन्नू पुकार रहा है, किन्नू विलक रहा है, किन्नू मंग रहा है, जल ही मैं तेरा वास है, जल मैं तेरा वास है, तेरा ते वास ही उहदे विच है। जिग्यासु दे मन दियां परतां खुलदियां ने ना जदों पहला उह आरंभ करदा, उहनू लगदा है मैं ते मेरा प्यारा दो वखरे हां। जदों असी किसे नू प्यार करना है, वाहिगुरु नू प्यार करना है, जां किसे नू मिलना है, पहला यही भावना बनती है भी वह न्यारा है, मैं न्यारा हाँ, वो प्रेम पाना है, यह पहली अवस्था है। पहला इस तरह तुरना पैंदा, फिर पुकारदियां पुकारदियां प्रेम करदियां करदियां जदों द्वै ते एक रूप हो गए, हो एक रूप की अवस्था आ जाती, उदों कहा जाता है कि मैं ते वो वखरा ते कुछ है ही नहीं, कुछ भी वखरा नहीं सी, वह वखरेवा सिर्फ अग्ञानता सी, वह वखरेवा सिर्फ हनेरा सी, माया सी, पर ज्यों ही उहदे प्रेम दी अगन ने वह सारा खोट निवार दिता, हुण मैनू वह द्वैत प्रतीत ही नहीं हुंदी, हर पासे उही नजर आउंदा, मैं तां किते ना पहला सा ना हुण हां, उही है, पर मेरी हंगता ने मैनू वखरा करके रखिया सी। गुरु साहब जी उस वखरेवे नूं ही खत्म करना चाहते ने, समझा रहे ने भी आ जग्यासु पहला पुकार, रजा विच रह के हुक्म विच रह के उहदे भाणे नूं मन कि तेनू मिलेगा, पर फिर जदों तेरे मन की अवस्था यह बन जाए, तेरा अंतरकरण शुद्ध हो जाए, फिर यह समझ वेख बाबी हा जल मैं तेरा वास है, जल ही माहे फिराए। तू जल विच ही फिर रहा है, वाहिगुरु की रजा तो बिना, वाहिगुरु के हुक्म तो बिना असी बाहरे चल सकते हैं? कोई भी इंसान हुक्म तो बाहर है? कोई भी इंसान हुक्म तो बाहर नहीं। असी रोज पढ़ते हैं हुक्म है अंदर सब को, बाहर हुक्म ना कोई, नानक हुक्म है जे बुझे ता हों मैं कह ना कोई। हुक्म विच होना ते हुक्म नूं जानना है दो वखरियां गल्लां है। सारे असी उहदे हुक्म विच आ, उहदे हुक्म विचों दूर नहीं,
ਪਰ ਜਿੰਨਾ ਚਿਰ ਅਸੀਂ ਉਸ ਗੱਲ ਨੂੰ ਮੰਨਦੇ ਨਹੀਂ ਵੀ ਅਸੀਂ ਉਹਦੇ ਹੁਕਮ ਵਿੱਚ ਆ, ਇਹ ਸੁਣਨਾ ਤੇ ਸੁਣਾਉਣਾ ਵੱਖਰੀ ਗੱਲ ਹੈ ਕਿ ਅਸੀਂ ਉਹਦੇ ਹੁਕਮ ਵਿੱਚ ਆ, ਸਾਨੂੰ ਉਹਦਾ ਹੁਕਮ ਮੰਨਣਾ ਚਾਹੀਦਾ, ਅਸੀਂ ਉਹਦੇ ਹੁਕਮ ਵਿੱਚ ਹੀ ਆ, ਇਸ ਗੱਲ ਵਿੱਚ ਕੋਈ ਦੋ ਰਾਵਾ ਨਹੀਂ। ਪਰ ਇਸ ਗੱਲ ਨੂੰ ਸਾਡੀ ਅਗਿਆਨਤਾ ਦਾ ਅਵਰਨ ਜਿਹੜਾ ਪੜਦਾ ਜਿਹੜਾ ਮੰਨਣ ਲਈ ਤਿਆਰ ਨਹੀਂ ਹੁੰਦਾ, ਇਸ ਕਰਕੇ ਹੁਕਮ ਵਿੱਚ ਹੁੰਦਿਆਂ ਵੀ ਅਸੀਂ ਸਾਨੂੰ ਇਉਂ ਲੱਗਦਾ ਵੀ ਹੁਕਮ ਅਦੁਲਗੀਆਂ ਹੋ ਰਹੀਆਂ ਨੇ ਤੇ ਅਸੀਂ ਵਾਹਿਗੁਰੂ ਤੋਂ ਟੁੱਟੇ ਹੋਏ ਹਾਂ ਤੇ ਉਹਦਾ ਦਰਦ ਲੱਗਦਾ, ਉਹਦਾ ਦੁੱਖ ਲੱਗਦਾ। ਪਰ ਦਤਾਰ ਜੀ ਕਹਿੰਦੇ ਹੁਕਮ ਹੈ ਜੇ ਬੁੱਝੈ, ਜੇ ਤੂੰ ਬੁੱਝ ਲਏ ਕਿ ਸਭ ਕੁਝ ਉਹਦਾ ਹੀ ਹੈ ਤਾਂ ਹਉ ਮੈਂ ਕਹਿ ਨਾ ਕੋਏ, ਫਿਰ ਹੋ ਆਪਣੀ ਮੈਂ ਨਹੀਂ ਆਉਂਦੀ, ਆਪਣੀ ਹੰਗਤਾ ਨਹੀਂ ਆਉਂਦੀ, ਪ੍ਰਤੀਤ ਹੋ ਜਾਂਦਾ ਵੀ ਸਾਰਾ ਕੁਝ ਉਹਦੇ ਵਿੱਚ ਹੀ ਹੈ, ਮੈਂ ਵੀ ਉਹਦੀ ਵੱਡੀ ਮੈਂ ਦੇ ਵਿੱਚ ਹਾਂ। ਹੁਕਮ ਹੈ ਅੰਦਰ ਸਭ ਕਹੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ। ਕੋਈ ਫਿਰ ਆਪਣੀ ਮੈਂ ਨੂੰ ਅੱਗੇ ਨਹੀਂ ਕਰੇਗਾ, ਉਹ ਕਹੇਗਾ ਸਭ ਕੁਝ ਉਸ ਪਰਿਪੂਰਨ ਪਰਮਾਤਮਾ ਦੀ ਕਿਰਪਾ ਹੀ, ਉਹਦੀ ਰਹਿਮਤ ਹੈ। ਤੇ ਦਤਾਰ ਜੀ ਕਹਿੰਦੇ ਤੂੰ ਉਹਦੇ ਵਿੱਚ ਹੀ ਫਿਰਦਾ, ਜਿੱਥੇ ਮਰਜ਼ੀ ਚਲਾ ਜਾ, ਦੁਨੀਆਂ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਹੁਣ ਪਰਮਾਤਮਾ ਦਾ ਹੁਕਮ ਨਹੀਂ ਚੱਲਦਾ, ਰੱਬ ਦਾ ਹੁਕਮ ਨਹੀਂ ਚੱਲਦਾ। ਕਿਸੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ, ਕਿਸੇ ਵੀ ਦੇਸ਼ ਵਿੱਚ ਰਹੀਏ ਤੇ ਉਸ ਦੇਸ਼ ਵਿੱਚ ਕਿਤੇ ਵੀ ਲਾਸਟ ਦੇ ਕੋਨੇ ਤੇ ਚਲੇ ਜਾਈਏ, ਦੂਜੇ ਦੇਸ਼ ਦੇ ਬਾਰਡਰ ਤੇ ਚਲੇ ਜਾਈਏ ਤੇ ਇਹ ਸੋਚ ਕੇ ਉੱਥੇ ਗੁਨਾਹ ਕਰੀਏ, ਕੋਤਾਹੀ ਕਰੀਏ ਕਿ ਇੱਥੇ ਕਿਹੜਾ ਉਹਦਾ ਹੁਕਮ ਚੱਲਦਾ ਹੈ। ਅਸੀਂ ਜਾਣਦੇ ਹਾਂ ਕਿ ਉਸ ਦੇਸ਼ ਦਾ ਹੁਕਮ ਉਸ ਕੋਨੇ ਕੋਨੇ ਵਿੱਚ ਹੀ ਚੱਲਦਾ, ਹਰ ਥਾਂ ਤੇ ਚੱਲਦਾ ਜਿੱਥੇ ਉਹਦਾ ਏਰੀਆ, ਉਹਦੀ ਬਾਉਂਡਰੀ ਹੈ। ਇਸੇ ਤਰ੍ਹਾਂ ਇਹ ਸਾਰਾ ਬ੍ਰਹਿਮੰਡ ਉਸ ਮਾਲਕ ਪਰਮਾਤਮਾ ਦਾ ਇੱਕ ਵੱਡਾ ਦੇਸ਼ ਹੈ, ਇਹ ਪਰਮਾਤਮਾ ਦਾ ਸਿਰਜਿਆ ਹੋਇਆ ਬ੍ਰਹਿਮੰਡ ਹੈ ਤੇ ਕੋਈ ਕਣ ਕੋਈ ਖੰਡ ਐਸਾ ਨਹੀਂ ਵੀ ਜਿੱਥੇ ਪਰਮਾਤਮਾ ਦਾ ਹੁਕਮ ਨਹੀਂ ਵੱਜ ਰਿਹਾ, ਜਿੱਥੇ ਪਰਮਾਤਮਾ ਦਾ ਹੁਕਮ ਨਹੀਂ ਲਾਗੂ, ਹਰ ਥਾਂ ਤੇ ਲਾਗੂ ਹੈ। ਪਰ ਜਿਸ ਨੇ ਬੁੱਝ ਲਿਆ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਏ ਉਹ ਆਨੰਦ ਨਾਲ ਹੀ ਰਹੇਗਾ, ਉਹ ਸੁੱਖ ਨਾਲ ਹੀ ਰਹੇਗਾ। ਤੇ ਜਿਹਨੇ ਨਹੀਂ ਬੁੱਝਿਆ ਉਹ ਭਾਵੇਂ ਬਿਲਕੁਲ ਜਿੱਥੇ ਉਹਦਾ ਉਸ ਦੇਸ਼ ਦਾ ਵਾਸੀ ਰਹਿੰਦਾ ਹੈ, ਰਾਜਾ ਰਹਿੰਦਾ, ਭਾਵੇਂ ਉਹਦੇ ਰਾਜ ਦੇ ਸ਼ਹਿਰ ਵਿੱਚ ਵੀ ਰਹੇ, ਉੱਥੇ ਵੀ ਉਹ ਖੁਆਰ ਹੋਏਗਾ, ਦੁਖੀ ਹੋਏਗਾ, ਜਿਹਨੂੰ ਹੁਕਮ ਦੀ ਸੋਝ ਹੀ ਨਹੀਂ। ਤੇ ਜਿਹਨੂੰ ਆ ਗਈ ਉਹਨੂੰ ਪਤਾ ਜਲ ਹੀ ਮਾਹੇ ਫਿਰਾਏ, ਮੈਂ ਉਹਦੇ ਹੁਕਮ ਵਿੱਚ ਹੀ ਫਿਰ ਰਿਹਾ, ਉਹਦੇ ਹੁਕਮ ਤੋਂ ਬਾਹਰਾਂ ਨਹੀਂ। ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੇ, ਕਿਉਂ ਫਿਰ ਜੇ ਉਹਦੇ ਹੁਕਮ ਵਿੱਚ ਹੀ ਆ ਤੇ ਫਿਰ ਦੁੱਖ ਕਿਉਂ ਹੈ, ਪੁਕਾਰਾ ਕਿਉਂ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਲ ਕੀ ਸਾਰ, ਅਸੀਂ ਹੁਕਮ ਦੀ ਸਾਰ ਨਹੀਂ ਜਾਣਦੇ। ਸਾਰ ਨਾਮ ਹੈ ਖਬਰ ਦਾ, ਸੋਝੀ ਦਾ, ਸਮਝ ਦਾ। ਸਾਨੂੰ ਰੱਬ ਦੇ ਹੁਕਮ ਦੀ, ਵਾਹਿਗੁਰੂ ਦੀ ਸਾਰ ਨਹੀਂ ਕਿ ਉਹ ਮੇਰੇ ਨਾਲ ਹੈ, ਬਿਲਕੁਲ ਨਿਕਟ ਹੈ। ਨਿਕਟ ਵਸੈ ਨਾ ਹੀ ਪ੍ਰਭ ਦੂਰ, ਉਹ ਬਿਲਕੁਲ ਨਿਕਟ ਵਸਦਾ ਹੈ, ਦੂਰ ਨਹੀਂ। ਨਿਕਟ ਵਸੈ ਨਾ ਹੀ ਪ੍ਰਭ ਦੂਰ, ਇਹ ਨਹੀਂ ਕਹਿਣਾ ਨਿਕਟ ਵਸੈ ਨਾ ਹੀ ਪ੍ਰਭ ਦੂਰ, ਇਹ ਅਰਥ ਨੇ, ਇਵੇਂ ਵਿਸ਼ਰਾਮ ਦੇਣਾ। ਨਿਕਟ ਵਸੈ ਨਾ ਹੀ ਪ੍ਰਭ ਦੂਰ, ਕਈ ਵਾਰੀ ਬੋਲਦੇ ਅਸੀਂ ਕਹਿ ਦੇਣਾ ਨਿਕਟ ਵਸੈ ਨਾ ਹੀ ਪ੍ਰਭ ਦੂਰ, ਅਰਥੀ ਹੋਰ ਹੋ ਜਾਣਗੇ। ਨਿਕਟ ਵਸੈ ਨਾ ਹੀ ਪ੍ਰਭ ਦੂਰ, ਉਹ ਨਿਕਟ ਵਸਦਾ ਹੈ, ਨੇੜੇ ਢੁਕਦਾ ਹੈ, ਪਰ ਦੂਰ ਮੰਨਿਆ ਜਾ ਰਿਹਾ। ਜੇ ਸਮਝਿਆ ਹੋਇਆ ਹੈ ਫਿਰ ਉਹ ਸਾਡੀ ਸਮਝ ਦਾ ਫੇਰ ਹੈ, ਸਾਡੀ ਸਮਝ ਦਾ ਇਉਂ ਕਹਿ ਲਈ ਅਗਿਆਨਤਾ ਹੈ। ਪਰ ਗੁਰੂ ਸਾਹਿਬ ਜੀ ਤਾਂ ਬਹੁਤ ਵੱਡਾ ਉਦਾਰ ਦਿਲ ਵਿਖਾਉਂਦੇ ਨੇ, ਕਹਿੰਦੇ ਇਹ ਅਗਿਆਨਤਾ ਵੀ ਉਹਦੀ ਪਾਈ ਹੋਈ ਹੈ। ਇਸ ਅਗਿਆਨਤਾ ਵਿੱਚ ਵੀ ਜੇ ਤੈਨੂੰ ਉਹਦੀ ਸੋਝੀ ਨਹੀਂ ਆ ਰਹੀ, ਉਹਦੀ ਸਮਝ ਨਹੀਂ ਆ ਰਹੀ, ਉਹਦੇ ਹੁਕਮ ਨੂੰ ਮੰਨਣ ਦਾ ਤੈਨੂੰ ਕੋਈ ਚੱਜ ਨਹੀਂ ਆ ਰਿਹਾ, ਤਾਂ ਫਿਰ ਵੀ ਤੜਫ ਨਾ, ਵਿਲਕ ਨਾ, ਖੁਆਰ ਨਾ ਹੋ, ਸਬਰ ਵਿੱਚ ਉਹਦੇ ਇੰਤਜ਼ਾਰ ਵਿੱਚ ਰਹਿ ਕਿ ਉਹ ਵਾਹਿਗੁਰੂ ਕਦੇ ਤਾਂ ਕਿਰਪਾ ਕਰੇਗਾ, ਮੈਨੂੰ ਉਹਦੇ ਹੁਕਮ ਦੀ ਸੋਝੀ ਆ ਜਾਏ, ਮੈਨੂੰ ਉਹਦਾ ਹੁਕਮ ਮੰਨਣਾ ਆ ਜਾਏਗਾ। ਜਲ ਕੀ ਸਾਰ ਨਾ ਜਾਣੀ, ਅਜੇ ਸਾਰ ਨਹੀਂ, ਮੈਨੂੰ ਸਮਝ ਨਹੀਂ, ਤਾਂ ਤੂੰ ਕੂਕਣ ਪਾਏ, ਤਾਂ ਅਸੀਂ ਕੂਕਦੇ ਹਾਂ, ਤਾਂ ਅਸੀਂ ਇੱਥੇ ਕੂਕਣ ਦਾ ਅਰਥ ਉਹਨੂੰ ਪੁਕਾਰਨਾ ਨਹੀਂ, ਇੱਥੇ ਕੂਕਣ ਦਾ ਅਰਥ ਹੈ ਵਿਲਕਣਾ, ਦੁਖੀ ਹੋਣਾ, ਰੋਗਾਂ ਵਿੱਚ, ਪੀੜਾ ਵਿੱਚ, ਸੰਸਾਰ ਦੇ ਕਸ਼ਟਾਂ ਵਿੱਚ, ਸੰਸਾਰ ਦੀ ਮਾਇਆ ਦੀ ਪਕੜ ਵਿੱਚ ਕੂਕਣਾ, ਇੱਥੇ ਉਸ ਕੂਕਣੇ ਦੀ ਗੱਲ ਕੀਤੀ ਹੈ। ਨਹੀਂ ਤੇ ਦੂਜਾ ਕੂਕਣਾ ਉਹਦੇ ਪਿਆਰ ਵਿੱਚ ਕੂਕਣਾ, ਉਹਨੂੰ ਤਾਂ ਬਾਬਾ ਜੀ ਨੇ ਪ੍ਰਵਾਨ ਕੀਤਾ ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੈ ਸੁਣੈ ਪੁਕਾਰ। ਇੱਥੇ ਵਿਲਕਣ ਦੀ ਵੀ ਗੱਲ ਕੀਤੀ ਵੀ ਤੂੰ ਵਿਲਕਣਾ, ਪੁਕਾਰਨਾ, ਪਰ ਇੱਕ ਥਾਂ ਤੇ ਕਹਿੰਦੇ ਪੁਕਾਰੀ ਜਾ, ਗੱਲ ਅਵਸਥਾ ਦੀ ਹੈ, ਗੱਲ ਪ੍ਰੇਮ ਦੀ ਹੈ। ਜਿੱਥੇ ਪ੍ਰੇਮ ਵਿੱਚ ਭਿੱਜ ਕੇ ਉਹਨੂੰ ਪਾ ਲਿਆ ਹੈ, ਉਹਨੂੰ ਪਾਉਣ ਦੀ ਤਾਂਘ ਹੈ, ਉਹਨੂੰ ਪੁਕਾਰ ਰਿਹਾ ਵੀ ਸੱਜਣ ਆਵੇ, ਤੇ ਜਿੱਥੇ ਅਫਸੋਸ ਹੋ ਰਿਹਾ
ਜਿੱਥੇ ਮਨ ਵਿੱਚ ਮਲਾਲ ਹੋ ਰਿਹਾ ਕਿ ਮਿਲ ਨਹੀਂ ਰਿਹਾ, ਖਰੇ ਮਿਲੇਗਾ ਕਿ ਨਹੀਂ, ਛੱਡਦੇ ਆ ਰਸਤਾ, ਉੱਥੇ ਗੁਰੂ ਸਾਹਿਬ ਜੀ ਕਹਿੰਦੇ ਵਿਲਕ ਨਾ, ਦਿਲ ਛੋਟਾ ਨਾ ਕਰ, ਨਾ ਤਰਸਾਏ ਜੀਓ ਦਾ ਅਰਥ ਹੈ ਦਿਲ ਛੋਟਾ ਨਾ ਕਰ, ਨਾ ਤਰਸਾਏ ਜੀਓ, ਜੀ ਨਾ ਤਰਸਾ, ਉਹ ਵਾਹਿਗੁਰੂ ਪਰਮਾਤਮਾ ਰਹਿਮਤ ਦੀ ਕਿਰਪਾ ਦੀ ਬਾਰਿਸ਼ ਇੱਕ ਦਿਨ ਕਰੇਗਾ, ਫਿਰ ਕੀ ਹੋਏਗਾ, ਤੈਨੂੰ ਪਤਾ ਲੱਗ ਜਾਏਗਾ ਜਲ ਥਲ ਚਹੁੰ ਦਿਸ ਵਰਸਦਾ ਖਾਲੀ ਕੋ ਥਾਉ ਨਾ ਹੈ। ਕਿ ਉਹ ਕਿਤੇ ਵੀ ਐਸਾ ਨਹੀਂ ਵੀ ਵਰਸਦਾ ਨਾ ਹੋਵੇ, ਉਹ ਹਰ ਥਾਂ ਤੇ ਇੱਕੋ ਜਿਹਾ ਵਰਸਦਾ ਹੈ। ਉਹ ਕੋਈ ਅਸਮਾਨੀ ਬਦਲੀ ਨਹੀਂ ਕਿ ਇੱਕ ਥਾਂ ਤੇ ਵਰਸ ਗਈ ਤੇ ਇੱਕ ਥਾਂ ਨੂੰ ਸੁੱਕਾ ਛੱਡ ਗਈ, ਉਹ ਤਾਂ ਉਹ ਮੀਂਹ ਹੈ ਮੇਰਾ ਦਾ, ਉਹ ਹਰ ਥਾਂ ਤੇ ਵਰਸਦਾ, ਜਲ ਥਲ ਚਹੁੰ ਦਿਸ ਵਰਸਦਾ, ਪਾਣੀ ਵਿੱਚ ਵੀ ਵਰਸਦਾ ਹੈ, ਭਾਵ ਜਿੱਥੇ ਪਾਣੀ ਹੈ ਉੱਥੇ ਵੀ ਪਾਣੀ ਦਿੰਦਾ ਹੈ। ਅਸੀਂ ਬਚਨ ਪੜ੍ਹਦੇ ਹਾਂ ਨਾ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਵੀ ਨਿਰਗੁਣਿਆਂ ਨੂੰ ਜਿੱਥੇ ਜਲ ਨਹੀਂ ਉੱਥੇ ਵੀ ਵਰਸਦਾ ਹੈ, ਤੇ ਜਿੱਥੇ ਜਲ ਹੈ ਗੁਣ ਹੈ ਦਾ ਮਤਲਬ ਇਹ ਨਹੀਂ ਉਹ ਕਿਤੇ ਹੋਰ ਲੈ ਕੇ ਆਏ ਨੇ, ਗੁਣਵੰਤਿਆਂ ਗੁਣ ਦੇ ਉਹਨਾਂ ਵੀ ਉੱਥੋਂ ਹੀ ਪਾਣੀ ਲਿਆ ਹੈ, ਇਸ ਕਰਕੇ ਸਭ ਥਾਂ ਤੇ ਵਰਸਦਾ ਹੈ। ਤਿੰਨ ਜਲ ਥਲ ਚਾਹੁੰਦੇ ਇਸ ਵਰਸਦਾ ਖਾਲੀ ਕੋ ਥਾਉ ਨਾਹੀ, ਇਤੈ ਜਲ ਵਰਸਦੈ ਤਿੱਖ ਮਰੈ ਭਾਗ ਤਿੰਨਾਂ ਕੇ ਨਾਹੀ। ਕਹਿੰਦੇ ਇੰਨੇ ਜਲ ਹੁੰਦਿਆਂ ਵੀ ਜੇ ਤਿੱਖ ਨਹੀਂ ਮਰਦੀ ਤਾਂ ਮਾੜੇ ਭਾਗ ਨੇ, ਫਿਰ ਭਾਗ ਅਜੇ ਪੂਰਬਲੇ ਨਹੀਂ ਜਾਗੇ, ਜਿਨ੍ਹਾਂ ਦੇ ਭਾਗ ਜਾਗਦੇ ਨਾਨਕ ਗੁਰਮੁਖ ਤਿੰਨ ਸੋਝੀ ਪਈ ਜਿਨ ਵਸਿਆ ਮਨ ਮਾਹੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਆਪਾ ਦੇ ਦਿੱਤਾ, ਜਿਨ੍ਹਾਂ ਨੂੰ ਗੁਰੂ ਹੁਕਮ ਦੀ ਸੋਝੀ ਪੈ ਗਈ, ਉਹਨਾਂ ਦੇ ਹਿਰਦੇ ਵਿੱਚ ਉਹਦੀ ਮਿਹਰ ਦੀ ਮਹਿਰਮ ਮਿਹਰ ਦੀ ਵਰਖਾ ਹੋ ਗਈ, ਮਿਹਰ ਦੀ ਬਾਰਿਸ਼ ਹੋ ਗਈ, ਉਹ ਬਬੀਹਾ ਉਹ ਚਾਤ੍ਰਿਕ ਉਹ ਨਾਮ ਰੂਪੀ ਬੂੰਦ ਲੈ ਕਰਕੇ ਤ੍ਰਿਪਤ ਹੋ ਗਿਆ। ਫਿਰ ਉਹ ਨਾ ਪੁਕਾਰਦਾ ਹੈ ਨਾ ਵਿਲਕਦਾ ਹੈ, ਉਹ ਨਾਮ ਰੂਪੀ ਬੂੰਦ ਨੂੰ ਲੈ ਕਰਕੇ ਚੁੱਪ ਬੈਠ ਕੇ ਤਿੱਖ ਮਿਟਾ ਕਰਕੇ ਉਸ ਆਨੰਦ ਨੂੰ ਮਾਣਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋ ਸਲੋਕਾਂ ਵਿੱਚ ਇਹ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਬੰਦਗੀ ਵਾਲੇ ਬੰਦਗੀ ਕਰਦੇ ਰਹਿਣ, ਉਹਦੇ ਹੁਕਮ ਨੂੰ ਮੰਨ ਕੇ, ਕਿ ਇੱਕ ਦਿਨ ਵਾਹਿਗੁਰੂ ਤਰਸ ਕਰੇਗਾ, ਸਾਡੇ ਹਿਰਦੇ ਵਿੱਚ ਉਹਦੇ ਨਾਮ ਦੀ ਬੂੰਦ ਟਿਕ ਜਾਏਗੀ ਤੇ ਸਾਡੀ ਭੜਕਣਾ ਮੁੱਕ ਜਾਏਗੀ। ਗੁਰੂ ਕਿਰਪਾ ਕਰੇ। ਪਾਵਨ ਪੌੜੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਦੇ ਚਰਨਾ ਕਮਲਾਂ ਵਿੱਚ ਬੜੇ ਪ੍ਰੇਮ ਨਾਲ ਹਾਜ਼ਰੀਆਂ ਭਰ ਰਹੇ ਹੋ। ਸੀਸ ਝੁਕਾਓ, ਪਿਆਰ ਨਾਲ ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਸਪੈਸ਼ਲ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਜੀ, ਭਾਈ ਰਛਪਾਲ ਸਿੰਘ ਜੀ, ਤਿਨਾਂ ਦਾ ਪਰਿਵਾਰ, ਭਾਈ ਸ਼ਿਵਚਰਨ ਸਿੰਘ ਜੀ, ਕਮਲਜੀਤ ਸਿੰਘ ਜੀ, ਸਾਡੇ ਆਪਣੇ ਨਗਰ ਦੇ ਬਚਪਨ ਦੇ ਸਾਥੀ, ਉਹਨਾਂ ਵੱਲੋਂ ਹੁਕਮ ਹੈ ਪਾਵਨ ਸ਼ਬਦ ਦਾ। ਪ੍ਰੇਮ ਕਰਦੇ ਨੇ ਭਾਈ ਰਛਪਾਲ ਸਿੰਘ ਜੀ, ਭਾਈ ਸ਼ਿਵਚਰਨ ਸਿੰਘ ਜੀ, ਕਮਲਜੀਤ ਸਿੰਘ ਜੀ ਦਾਸਨੇ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ। ਸੋ ਉਹਨਾਂ ਨੇ ਸ਼ਬਦ ਦੀ ਇਹ ਸਾਨੂੰ ਹੁਕਮ ਲਗਾਇਆ ਹੈ। ਆਓ ਬੜੇ ਪਿਆਰ ਨਾਲ ਮਹਾਰਾਜ ਦੀ ਅਸੀਸ ਪ੍ਰਾਪਤ।

ਸਾਡੇ ਪਰਿਵਾਰ ਵੱਲੋਂ ਹੁਕਮ ਸੀ ਉਹਨਾਂ ਦੀ ਹਾਜ਼ਰੀ ਲੱਗ ਜਾਏ। ਭਾਈ ਸ਼ਿਵਚਰਨ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਸਾਡੀ ਭੈਣ ਮਨਕੌਰ ਕੌਰ, ਦੋ ਦੋ ਕੌਰ ਲੱਗਦੇ ਨੇ। ਕੌਰ ਦਾ ਮਤਲਬ ਹੈ ਰਾਣੀ ਤੇ ਸਿੰਘ ਦਾ ਮਤਲਬ ਹੈ ਰਾਜਾ। ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ, ਨਾਲ ਉਹਨਾਂ ਦੀ ਬੱਚੀ ਹਰਪ੍ਰੀਤ, ਸਾਰਾ ਹੀ ਪਰਿਵਾਰ ਕਰਮਾਂ ਵਾਲਾ ਹੈ। ਸਤਿਗੁਰੂ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ, ਸਭਨਾਂ ਦੀ ਹਾਜ਼ਰੀ ਹਮੇਸ਼ਾ ਮਹਾਰਾਜ ਜੀ।

ਜਿਵੇਂ ਸਰੀਰ ਦੇ ਸੁੱਖ ਨੇ, ਪਦਾਰਥ, ਖਾਣਾ ਪੀਣਾ, ਉੱਠਣਾ ਬੈਠਣਾ, ਕਹਿੰਦੇ ਨੇ ਇਵੇਂ ਮਨ ਦਾ ਸੁੱਖ ਪਰਮਾਤਮਾ ਦਾ ਨਾਮ ਹੈ। ਜਿਸ ਨਾਮ ਨਾਲ ਗਨਕਾ ਭਾਵੇਂ ਸਾਰੀ ਜ਼ਿੰਦਗੀ ਪਾਪ ਕੀਤੇ ਪਰ ਪਰਮਾਤਮਾ ਦੇ ਨਾਮ ਨਾਲ ਜੁੜ ਗਈ, ਐਸੀ ਜੁੜੀ ਕਿ ਪਾਪ ਵੀ ਸੜ ਕੇ ਸਵਾਹ ਹੋ ਗਏ ਔਰ ਜੀਵਨ ਦਾ ਮਨੋਰਥ ਪੂਰਾ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਹੈ, ਜੇ ਅੰਦਰਲਾ ਸੁੱਖ ਬਣਾਉਣਾ ਹੈ, ਬਾਹਰਲਾ ਸੁੱਖ ਤੇ ਦੁਨੀਆਂ ਨੇ ਬਣਾਇਆ ਹੋਇਆ, ਵੱਡੇ ਵੱਡੇ ਘਰ ਨੇ, ਸੋਹਣੇ ਸੋਹਣੇ ਕੱਪੜੇ ਨੇ, ਮਾਇਆਤਾਰੀ ਨੇ, ਪਰ ਅੰਦਰਲਾ ਜਿਹੜਾ ਸੁੱਖ ਹੈ ਉਹ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ ਹੈ। ਜ਼ਰੂਰੀ ਨਹੀਂ ਜਿਹੜਾ ਦੇਖਣ ਨੂੰ ਸੁਖੀ ਲੱਗਦਾ ਹੈ ਉਹ ਅੰਦਰੋਂ ਵੀ ਨਿਰਮਲ ਸੁਖੀ ਹੋਵੇਗਾ, ਜ਼ਰੂਰੀ ਨਹੀਂ ਜਿਹੜਾ ਬਾਹਰੋਂ ਗਰੀਬ ਲੱਗਦਾ ਹੈ ਉਹ ਅੰਦਰੋਂ ਸੁਖੀ ਨਾ ਹੋਵੇਗਾ। ਮਹਾਰਾਜ ਕਹਿ ਰਹੇ ਨੇ ਸੁੱਖ ਮਨ ਦਾ ਹੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਮਿਲੇਗਾ ਉਹਨਾਂ ਨੂੰ ਜਿਹੜਾ ਉਹਦਾ ਨਾਮ ਰਸਨਾ ਨਾਲ ਜਪਣਗੇ। ਇੱਕ ਵਾਰੀ ਕਹਿ ਦਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ, ਤਿਨ੍ਹਾਂ ਦੇ ਮੁਖਾਰਵਿੰਦ ਤੋਂ ਉਚਾਰਨ ਕੀਤੀ ਹੋਈ, ਕਰਮਾਂ ਵਾਲੇ ਆਪਣੀ ਰਸਨਾ ਤੇ ਜਪਦੇ ਨੇ।

ਭੁੱਲ ਚੁੱਕ ਦੀ ਖਿਮਾ, ਸਭਨਾ ਦੀ ਹਾਜ਼ਰੀ, ਮਹਾਰਾਜ ਦਰ ਪ੍ਰਵਾਨ, ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੋਇ ਕਰ ਜੋੜ ਕਰ ਅਰਦਾਸ ਤੁਧ ਭਾਵੀ ਤਾਂ ਆਣੇ ਰਾਸ ਤਿੰਨੇ ਤਾਪ ਨਿਵਾਰਨ ਹਾਰਾ ਦੁਕੁਮਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਤੀਰਥਾਂ ਭਗਵਤੀ ਸਿਮਰ ਕੇ ਗੁਰੂ ਨਾਨਕ ਨੇ ਤੇ ਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰਿਆ ਕਰਨੋ ਨਿਧ ਆਵੇ ਧਾਈ ਸਭਤਾਈ ਹਮਨਸਦ ਸ੍ਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਤਾਈ ਹਮਨਸਦ ਸ੍ਰੀ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਰਤਨ ਦੀਦਾਰ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਂਝਾਂ ਦੇ ਚਾਲੀਆਂ ਮੁਕਤੀਆਂ ਹੱਟੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਚੱਕਿਆ ਦੇਖ ਚਲਾ ਦੇਖ ਵਹਾਈ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰੀਆਂ ਸੱਚਿਆਰੀਆਂ ਦੇ ਪੁੱਤਰ ਕਮਾਈ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਦਿਨਾ ਸਿੰਘਾਂ ਚੰਗੀਆਂ ਨੇ ਧਰਮ ਹੇਤ ਸਿਸ਼ਦੀ ਤੇ ਬੰਦਨ ਕਟਾਏ ਖੋਪੜੀਆਂ ਲੰਮਾਈਆਂ ਚਰਖੜੀਆਂ ਤੇ ਚੜੇ ਆਰੀਆਂ ਨਾਲ ਚੁਰਾਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੇ ਪੁੱਤਰ ਕਮਾਇੰਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਤਰਬਤ ਗੁਰਦੁਆਰਿਆਂ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਫਿਰਤ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੀ ਆਵੇ ਚਿਤਾਵਨ ਕਾ ਸਦਕਾ ਸਰਬਤ ਕੋਈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਚਾਰਿਆ ਦੇਖ ਦੇਖ ਫਤਿਹ ਬ੍ਰਿਧੀ ਪੈਜ ਪੰਥੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਖਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜਗੋਜਗੀਆ ਟਲ ਧਰਮ ਜੀ ਦਾ ਜੇਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਦਾ ਮੰਨੇਵਾ ਮਤ ਉਚੇ ਮਤ ਪਤਾ ਰਾਖਾ ਪੁਆਹੇ ਗੁਰੂ ਏ ਅਕਾਲ ਪ੍ਰਕੰਤ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆ ਗੁਰਧਾਮ ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਤਨ ਦੀਦਾਰੇ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਵਰਤੋਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੀ ਤਾਂ ਨਿਓਟੀਆਂ ਦੀ ਓਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਕਮਲਾ ਵਿਖੇ ਅਰਦਾਸ ਬੇਨਤੀ ਜੋ ਦਿਨ ਚ ਪਾਤਸ਼ਾਹ ਜੀਓ ਆਪ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਖੁੱਲੀ ਦਰਤਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਕੀਤਾ ਪ੍ਰਤਾਪ ਜੀ ਦੇ ਸੰਧਿਆ ਵੇਲੇ ਦੀਵਾਨ ਸਜਾਏ ਗਨ ਸਜੇ ਦੀਵਾਨ ਆਮ ਚੇ ਪਾਤਸ਼ਾਹ ਜੀਓ ਆਰਤੀ ਸ਼ਬਦ ਕੀਰਤਨ ਚੇ ਪਾਤਸ਼ਾਹ ਕਥਾ ਵਿਚਾਰਾਂ ਹੋਈਆਂ ਚੇ ਪਾਤਸ਼ਾਹ ਜੀਓ ਬਾਣੀ ਪੜਦੀਆਂ ਕਥਾ ਵਿਚਾਰਾਂ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਣੀ ਅੱਗੇ ਤੋਂ ਸੁੱਧ ਤੇ ਸਪਟ ਬਾਣੀ ਪੜਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਪੜੀ ਸੁਣੀ ਸਤਕਿੰਨ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਵ ਅੰਦਰ ਆਈ ਸਾਧ ਸੰਗਤ ਦੇ ਹਿਰਦੇ ਵਿੱਚ ਵਸਾਉਣਾ ਅੰਦਰ ਆਈ ਸਾਧ ਸੰਗਤ ਦੀ ਹਾਜ਼ਰੀਆਂ ਲਿਖੇ ਲਾਉਣੀ ਤਿਲ ਪੁਲ ਭੇਟਾਵਾਂ ਦਰ ਤੇ ਪ੍ਰਵਾਨ ਕਰੀਆਂ ਦੁੱਖਾਂ ਕਸ਼ਟਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਵੇਸ਼ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਸਮੂਹ ਸਾਧ ਸੰਗਤ ਦੇ ਸੁੱਤੇ ਮਿਹਰਾ ਭਰਿਆ ਤਰਕਣਾ ਨਾਮ ਦਾਨ ਕੁਛ ਕੀ ਜੀਵਨ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਆਪਣੇ ਨਾਮ ਦਾ ਵਾਸਾ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਦਿਨ ਦੁੱਗਣੇ ਰਾਤ ਚੌਗਣੀਆਂ ਬਖਸ਼ਿਸ਼ ਕਰਨੀ ਹਰ ਪ੍ਰਕਾਸ਼ ਪ੍ਰੇਰ ਚਾ ਕਰਨ ਚੇ ਪਾਤਸ਼ਾਹ ਘਰ ਦੇ ਬਿਸਕੁਚਿਆਂ ਕਿਹੜੇ ਬਖਸ਼ਿਸ਼ ਕਰਨ ਚੇ ਪਾਤਸ਼ਾਹ ਜੀਓ ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ ਖਜ਼ਾਨੇ ਭਰਪੂਰ ਕਰਨਾ ਕਾਲ ਕੰਡਕ ਦੂਰ ਕਰਨਾ ਸਮੂਹ ਸਾਧ ਸਿੰਘ ਦੀ ਸੇਵਾ ਦਰ ਪ੍ਰਵਾਨ ਕਰੀਆਂ ਕਦਮ ਕਦਮ ਲੇਖੇ ਲਾਉਣ ਚੇ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਆਪਣੇ ਪਵਿੱਤਰ ਹੁਕਮ ਨਾਵੇ ਬਖਸ਼ ਕੇ ਸੰਗਤ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ, ਨਾਨਕ ਕੋ ਪ੍ਰਭ ਭਈ ਕਿਰਪਾਲਾ।

जन्म मरण दुख जाए दर्शन परसिए गुरु कै

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਹਲਾਰਾ ਗੁਰ ਦੀ ਕੀ ਮਹਿਲਾ ਪਲਾਈ ਕੋਵੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤਾ ਕੀ ਕਰਤੇ ਕਾਹ ਵਿਚਾਰੋ ਤਿਤ ਗਰਗਾਹ ਸੁਹਿਲਾ ਸਿਰ ਸੁਜਣ ਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰ ਜਿਤ ਸੁਲੇ ਸਦਾ ਸੁਖੋਈ ਰਾਹੋ ਨਿਤ ਨਿਤ ਜਿਹੜੇ ਸਮਾਨ ਦੇਖੇਗਾ ਦੇਵਣ ਹਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾ ਤੇ ਪੁਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਉ ਤੇਲ ਦੇਹੋ ਸਜਣਾ ਸੀਸੜਿਆ ਜੋ ਹੋਵੇ ਸਹਿ ਸੁਮੇਲ ਘਰ ਘਰ ਇਹੋ ਪਹੁੰਚਾ ਸਦਲੇ ਨਿਤ ਪੁਣ ਸਦਨ ਹਰਾ ਸਿਮਰੀ ਨਾਨਕ ਸੇ ਦਿਆ ਨਾਗਾ ਸਵ ਮਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੂ ਏਕ ਹੋਵੇ ਸਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋਗਰਾ ਕੁੜਾਏ ਤਵੇਰਾ ਹੋ ਵਿਸਵੇ ਚਸਿਆ ਘੜਿਆ ਤੈਰਾ ਤਿੱਤੀ ਵਾਰੀ ਮਾਂ ਹੋ ਆ ਸੂਰਜੇ ਕੋਰਤ ਨੇ ਇਕਨਾਨ ਕਰਤੇ ਕੇ ਕੀਤੇ ਵੇ ਸਰਾਗ ਧਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਾ ਲੋ ਪਾਉਣ ਚੋਲੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵਖੰਡਾ ਤੇਰੀ ਆਰਤੀ ਅਨਹੱਤਾ ਸੁਰਦਵਾ ਜੰਤ ਭੇਰੀ ਰਾਹੋ ਸਹਿਸ ਤਵ ਨੈਨ ਨੈਨ ਇੱਕ ਤੋ ਇੱਕੋ ਸਹਿਸ ਮੁਰਤਨ ਨਾਇਕ ਉਹੀ ਸਹਿਸ ਪਦ ਵਿਮਲਨਾ ਨੇਕ ਪਦ ਗੰਧਵੀ ਸਹਿਸ ਤਵ ਗੰਧੀ ਚਰਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਕੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਕ ਮਨਾਉਣ ਦਿਨ ਮੋਹੀ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾਤੇ ਤੇਰਾ ਨਾਇ ਵਾ ਸਾਰਾ ਗੋੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰੀਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਲਿਓ ਮੰਡਲ ਮੁੰਡਾਏ ਕਰ ਸਾਧੂ ਅੰਜੁਲੀ ਪੁਨ ਵਡਾਏ ਕੰਡਨੋ ਤੁਨ ਵਡਾਏ ਰਾਹੋ ਸਾਖਤ ਹਰ ਸਾਧਨਾ ਜਾਣਿਆ ਤਿਰੰਤਰ ਹੋ ਮੈਂ ਕੰਡਾਏ ਜੋ ਜੋ ਚਲੈ ਚੁਭ ਹੈ ਦੁੱਖ ਪਾਵੈ ਜਮਪਾਲ ਸਹਿ ਸਿਰ ਡੰਡਾਏ ਹਰ ਜਨ ਹਰ ਹਨਾਮ ਸਮਾਣੇ ਦੁੱਖ ਜਨਮ ਭੋ ਖੰਡਾਏ ਆਪਣਾ ਸੇ ਕਿਰਪਾ ਪਰਮੇਸ਼ਰ ਬਹੁ ਸੁਖ ਰਹਿਮ ਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਡੁੱਡਾ ਹੀ ਜਨ ਨਾਨਕ ਨਾਮ ਦਹਾਟੇ ਕਹਿ ਨਾਮੇ ਸੁਖ ਡਾਏ ਰਾ ਗੋੜੀ ਪੂਰਬੀ ਮਹਿਲਾ ਪੰਜਵਾਂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਰਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਕਹੋ ਨਾਨਕ ਸਭ ਤੇਰੀ ਕੋਈ ਨਾਉ ਨ ਜਾਣੇ। ਬੋਲੋ ਜੀ, ਬੋਲਾਂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਪਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਏ, ਜੇ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਣੀ ਦਾਵੇ ਤਾਏ, ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ। ਬੋਲੋ ਜੀ, ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟੀਆਂ ਦੀ ਓਟ ਗੁਰੂ ਗਰੀਬ ਨਿਵਾਸ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਦਾਤਾ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਣੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਖੁਸ਼ੀਆਂ ਦਾ ਬਤੀਤ ਹੋਇਆ। ਦਾਤਾ ਜੀ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤੇ, ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਗੁਰੂ ਗਰੀਬ ਨਿਵਾਜ ਆਪ ਜੀ ਦੇ ਦਰ ਦੇ ਝਾੜੂ ਵਰਦਾਰ, ਆਪ ਜੀ ਦੇ ਦਰ ਦੇ ਕੀਰਤਨੀਏ ਸੇਵਾਦਾਰ। ਮਹਾਰਾਜ ਜੀ ਮਨ ਕਰਕੇ, ਤਨ ਕਰਕੇ, ਧਨ ਕਰਕੇ ਆਪ ਜੀ ਦੀ ਦਰ ਦੀਆਂ ਸੇਵਾਵਾਂ ਨਿਭਾ ਰਹੇ ਨੇ ਸੱਚੇ ਪਾਤਸ਼ਾਹ। ਸਾਰਿਆਂ ਦੀ ਅਰਦਾਸ ਹੈ ਗੁਰੂ ਗਰੀਬ ਨਿਵਾਜ ਆਪਣੇ ਦਰ ਦੇ ਕੀਰਤਨੀਆਂ ਦੇ, ਦਾਸਰਿਆਂ ਦੇ, ਸਾਰਿਆਂ ਦੇ ਇਮੀਗ੍ਰੇਸ਼ਨ ਦੇ ਕਾਰਜ ਅਰਦਾਸ ਕਰੋ। ਸੇਵਕਾਂ ਵੱਲੋਂ ਬੇਨਤੀ ਹੈ, ਸਤਿਗੁਰੂ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੁੱਖ ਪਾਵੇ ਆਪਣੇ ਦਰ ਤੋਂ ਖੁਸ਼ੀਆਂ ਨਾਲ ਨਿਵਾਜ ਕੇ ਸਭ ਨੂੰ ਭੇਜਣਾ। ਦਾਤਾ ਜੀ ਆਈ ਸੰਗਤਾਂ ਦੀ ਤਿਲ ਫੁੱਲ ਭੇਟਾ ਦਰ ਪ੍ਰਵਾਨ, ਖੁਸ਼ੀਆਂ ਕਿਹੜੇ ਵਰਤਾਓ ਰਹਿਣ ਆਈ ਹੈ, ਸੁਖਮਈ ਬਤੀਤ ਹੋਵੇ। ਆਗਿਆ ਬਖਸ਼ਿਸ਼ ਕਰੋ, ਨਿਜ ਅਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ। ਸੁਖ ਹੋਵੇ ਨਾਮ ਚੇਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਬਖਸ਼ਣ। ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਰਾਗ ਤਨਾ ਜੈਤ ਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 703 ਔਰ 704 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਨ, ਤਾਂ ਜੋ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਸਤਿਗੁਰੂ ਜੀ ਕਿਰਪਾ ਕਰਨ, ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਗੁਰੂ ਮਹਾਰਾਜ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਅਤੇ ਸੁਣਨ ਦੀ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ, ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੋਦਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅੰਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾਮ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁੱਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ,
प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन आनंद कनेरी, प्रभ को सिमरै बस है हर नेरी, संत कृपा ते अन दिन जाग, नानक सिमरन पूरै भाग, प्रभ कै सिमरन कार्य पूरे, प्रभ कै सिमरन काबू हुना चूरे, प्रभ कै सिमरन हर गुण बानी, प्रभ कै सिमरन सहज सुमानी, प्रभ कै सिमरन निःचल आसन, प्रभ कै सिमरन कमल बिगासन, प्रभ कै सिमरन अन हद झूनकार, सुख प्रभ सिमरन का अंत न पार, सिमरहै से जन जिन को प्रभ माया, नानक तिन जन सरणी पया, हर सिमरन कर भगत प्रगटाए, हर सिमरन लाग भेद उपाय, हर सिमरन भये सिद्ध जति दाते, हर सिमरन नीच चहुकुंठ जाते, हर सिमरन धारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिसे आप बुझाया, नानक गुरमुख हर सिमरन तिन पाया, सलोक दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ, अष्टपदी जह मात पिता, सोत मीत न पाई मन, ऊहा नाम तेरा संग सहाय, जय महापयान दूत जम दल, तय केवल नाम संग तेरा चलै, जह मुश्किल होवै अत पहारी, हर को नाम किन माहे उधारी, अनक पुनः चरण करत नहीं तरै, हर को नाम कूट पाप पर हरै, गुरमुख नाम जप हो मन मेरे, नानक पावह सुख कनेरे, सगल श्रेष्ट को राजा दुखिया, हर का नाम जपत होए सुखिया, लाख करोरी बंध न परै, हर का नाम जपत निस्तरै, अनेक माया रंग तिख न बुझावै, हर का नाम जपत आघावै।

ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾ ਪੰਥ ਤੇਰਾ ਕੋ ਨਹੀਂਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਭਯਾਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾ ਤ੍ਰਿਖਾ ਮਨ ਤੁਜ ਅਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਾਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਬੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛੁ ਨਾਹੀ ਬੇਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕਉ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੂਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮਾਏ ਕਰ ਰਾਤੀ ਵਰਤਨੇ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪਰਾਨ ਕਨਕ ਅਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਪਟਾਵੈ ਤਉ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸੁ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੁ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗੈ ਨਹੀਂ ਸਿਜੈ ਛੂਟ ਸੁਨਾਹੀ ਊਬ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡੰਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋ ਬਾਲੋਰੈ ਸਾਧ ਸੰਗ ਇਹੋ ਮੈਂ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਤਨ ਕਉ ਧਨ ਤੇਰੋ ਨਾਉ ਨ ਖਾਵੇ ਕਉ ਨਾਉ ਤੇਰਾ ਖਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਅਵਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਾਤਮਿਕ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਆਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ

ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਗੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਕੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਲੋਕ ਨਿਰਗੁਣੀ ਯਾਰ ਅਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਾਨੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਬਵਿਸ ਥਾ ਤੁਜ ਹੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਦ ਭਇਆ ਊ ਪ੍ਰਸਾਕ ਸੈਨ, ਮੁਖ ਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬਨਤਾ ਸੰਗ ਹੱਸੈ। ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੁਖ ਮੂੜ ਅੰਧ ਬਿਆਪੇ, ਨਾਨਕ ਕੱਢ ਲਿਹੋ ਪ੍ਰਭ ਆਪੇ। ਆਦ ਅੰਤ ਜੋ ਰੱਖਣ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾ ਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਦ ਅਜਾਨ। ਸਦਾ ਸਦਾ ਇਹੋ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਿਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ਼ ਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ। ਕਹਾ ਬੁਝਾਰਤ ਬੂਜੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਕਹਾ ਬਿਸਨ ਪਦ ਗਾਵੈ ਗੂੰਗ, ਜਤਨ ਕਰੈ ਤਉ ਪੀ ਸੋਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨ ਚੀਤ, ਜੋ ਬੈ ਰਾਈ ਤਾ ਸਿਉ ਪ੍ਰੀਤ। ਬਲੂਆ ਕੀ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾ ਲੋਭ ਤ੍ਰੋਹ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਸਲੋਕ ਦੇਨ ਹਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ। ਨਾਨਕ ਕਹੂ ਨਸੀ ਜਈ, ਬਿਨ ਨਾਵੈ ਪਤ ਜਾਏ ਅਸ਼ਟਪਦੀ। ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਏਕ ਪੀ ਨ ਦੇ ਦਸ ਪੀ ਹਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਵਰਤਾਇ ਆਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨੇਕ ਭਾਂਤ ਮਾਇਆ ਕੀ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਸ਼ੋ ਤਾਵੈ। ਜੋ ਦਿਸੈ ਸੋ ਚਲਨ ਹਾਰ, ਲਪਟ ਰਹੇ ਉਤਹਿ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਕਉ ਹਾਥ ਨ ਆਵੈ ਕੇਹ।
मन हर के नाम की प्रीत सुखदाई कर कृपा नानक आप लय लाई। मिथ्या तन धन कुटुंब सुबाया मिथ्या होमै ममता माया मिथ्या राज जोबन धन माल मिथ्या काम क्रोध बिकराल मिथ्या रथ हस्ती असब वस्त्रा मिथ्या रंग संग माया पेख हस्ता मिथ्या ध्रुव मोह अभिमान मिथ्या आपस ऊपर करत गुमान अस थिर भगत साध की सरण नानक जप जप जीवै हर के चरण मिथ्या श्रवण पर निंदा सुनै मिथ्या श्रवण पर निंदा सुनै मिथ्या हस्त पर दर्भ को हिरै मिथ्या नेत्र पेखत पर त्रै रूपाद मिथ्या रसना भोजन अनुस्वाद मिथ्या चरण पर विकार को थावै मिथ्या मन पर लोभ लुभावै मिथ्या तन नहीं पर उपकारा मिथ्या बास लेत बिकारा बिन बूझे मिथ्या सब पहे सफल देह नानक हर हर नाम लय बिरथी साकत की आरजा साच बिना कह होवत सूचा बिरथा नाम बिना तन अंध मुख आवत ताके दुर्गंध बिन सिमरन दिन रहन बिरथा बिहाय मेघ बिना ज्यो खेती जाए गोविंद भजन बिन बिरथे सब काम ज्यो कृपन के नरारथ दाम धन धन ते जन जिह कट बस्यो हर नाओ नानक तक बल बल जाओ रहत आवर काश आवर कमावत मान नहीं प्रीत मुख हो गंड लावत जानन हर प्रभु प्रवीन बाहर भेख न काहू भीन आवर उपदेश आप न करै आवत जावत जन्मै मरै जिसका अंतर बसै निरंकार तिस की सीख तरै संसार जो तुम भाने तीन प्रभ जाता नानक उन जान चरण पराता करो बेनती पार ब्रह्म सब जन अपना किया आप ही मन आप ही आप करतन बेरा किसै दूर जनावत किसै बुझावत नेरा उपाव सियानप सगल ते रहत सब कछ जन आत्म की रहत जिस भावै तिस लय लड़ लाए थान थनंतर रहया समाए सो सेवक जिस कृपा करी नेमख नेमख जप नानक हरि सलोक काम क्रोध अर लोभ मोह बिन सजाए अहं मेव नानक प्रभ शरणागति कर प्रसाद गुरुदेव अष्टपदी जिह प्रसाद शक्ति ही अमृत खाहे तिस ठाकुर को रख मन माहे जिह प्रसाद सुगंधत तन लावे तिस को सिमरत परम गत पावहै जिह प्रसाद बस है सुख मंदर तिसे त्याए सदा मन अंदर जिह प्रसाद ग्रह संग सुख बसना आठ पहर सिमर रहो तिस रसना जिह प्रसाद रंग रस भोग नानक सदा त्याई त्यावन जोग जिह प्रसाद पाठ पटंबर हडावह है तिसे त्याग कत अवर लुभावह है जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन मुख ताको जस रसन बखान जिह प्रसाद तेरु रहता धर्म मन सदा त्याए केवल पार ब्रह्म प्रभ जी जपत दरगह मान पावै नानक पथ सेती घर जावै जिह प्रसाद आरोग कंचन देही लिव लावो तिस राम स्नेही जिह प्रसाद तेरा उला रहत मन सुख पावै हर हर जस कहत जिह प्रसाद तेरे सगल छिद्र ढाके मन सरणी पर ठाकुर प्रभ ताकै जिह प्रसाद तुझ को ना पहुचै मन सा सा सिमरहो प्रभ ऊचे जिह प्रसाद पाई दुर्लभ देहे नानक ताकी भगत करे जिह प्रसाद अभूखन पहरी जय मान तिस सिमरत क्यों आलस की जय जिह प्रसाद असब हस्त असवारी मान तिस प्रभ काओ कबहु नाम बिसारी जिह प्रसाद बाग मिलख तना राख पुरोई प्रभ अपने मना जिन तेरी मन बनत बनाई उठत बैठत साध तिसै त्याए जो एक अलख है इहां उहां नानक तेरी रखै जिह प्रसाद कर है पुन बहुदान मन आठ पहर कर तिसका ध्यान जिह प्रसाद तू आचार व्यवहारी तिस प्रभ कौ साथ साथ चितारी जिह प्रसाद तेरा सुंदर रूप सो प्रभ सिमरहो सदा अनूप जिह प्रसाद तेरी निकी जात सो प्रभ सिमर सदा दिन रात जिह प्रसाद तेरी पात्र है गुरु प्रसाद नानक जस का है जिह प्रसाद सुनै करन नाद जिह प्रसाद पेख है बिसमाद जिह प्रसाद बोलै अमृत रसना जिह प्रसाद सुख सहजे बसना जिह प्रसाद हस्त कर चलै जिह प्रसाद संपूर्ण फलै जिह प्रसाद परम गत पावै जिह प्रसाद सुख सहज समावै ऐसा प्रभ त्याग अवर कत लागहो गुरु प्रसाद नानक मन जागहो
जिह प्रसाद तू प्रगट संसार तिस प्रभ कहो मूल न मनहु बिसार। जिह प्रसाद तेरा प्रताप रे मन मूड तू ताको जाप। जिह प्रसाद तेरे कार्य पूरे तिस है जान मन सदा हजूरे। जिह प्रसाद तू पावह साच रे मन मेरे तू ता स्यों राच। जिह प्रसाद सब की गत होए नानक जाप जपै जप सोए। आप जपाए जपै सुनाओ आप गावाए सो हर गुण गाओ। प्रभु कृपा ते होए प्रगास प्रभु दया ते कमल बिगास। प्रभ सो प्रसन्न बसै मन सोए प्रभ दया ते मत उत्तम होए। सर्ब निधान प्रभ तेरी माया आपो कछु न किन्हु लया। जित जित लावह तित लग है हर नाथ नानक इनका कछु न हाथ। सलोक अगम अगाध पार ब्रह्म सोए जो जो कहे सो मुक्ता होए। सुन मीता नानक बिन वंता साध जना की अचर्ज कथा। अष्टपदी साध कै संग मुख उज्जल होत साध संग मल सगली खोत। साध कै संग मिटै अभिमान साध कै संग प्रगटे सुज्ञान। साध कै संग बुझै प्रभ नेरा साध संग सब हो तन बेरा। साध कै संग पाए नाम रतन साध कै संग एक ऊपर जतन। साध की महिमा बरने कौन प्राणी नानक साध की शोभा प्रभ माहे समानी। साध कै संग अगोचर मिलै साध कै संग सदा पर फुलै। साध कै संग आवह बस पंचा साध संग अमृत रस पुंचा। साध संग होए सब की रेन साध कै संग मनोहर बैन। साध कै संग नकत हूं तहवै साध संग अस थेत मन पावै। साध कै संग माया ते भिन्न साध संग नानक प्रभ सो प्रसन्न। साध संग दुश्मन सब मीत साधु कै संग महापुनीत। साध संग किस्यो नहीं बैर साध कै संग ना बीगा पैर। साध कै संग नाही को मंदा साध संग जाने परमानंदा। साध कै संग नाही हो ताप साध कै संग तजै सब आप। आपे जाने साध बड़ाई नानक साध प्रभु बने आई। साध कै संग न कबहू तहवै साध कै संग सदा सुख पावै। साध संग बस अगोचर लहै साधु कै संग अजर सोहै। साध कै संग बसै थान ऊचै साधु कै संग महल पहुँचै। साध कै संग दृढ़ सब धर्म साध कै संग केवल पार ब्रह्म। साध कै संग पाए नाम निधान नानक साधु कै कुरबान। साध कै संग सब कुल उधारै साध संग साजन मीत कुटुंब ने सुतारै। साधु कै संग सो धन पावै जिस धन ते सब कु वरसावै। साध संग धर्म राय करे सेवा साध कै संग शोभा सुर देवा। साधु कै संग पाप पलायन साध संग अमृत गुण गायन। साध कै संग सर्व थान गम नानक साध कै संग सफल जनम। साध कै संग नहीं कछ काल दर्शन भेटत होत निहाल। साध कै संग कलुखत हरै साध कै संग नरक पर हरै। साध कै संग ई हां ऊ हां सोहेला साध संग बिशरत हर मेला। जो इच्छा है सोई फल पावै साध कै संग ना बिरथा जावै। पार ब्रह्म साध रिद बसै नानक उधरै साध सुन रसै। साध कै संग सुनो हर नाउ साध संग हर के गुण गाओ। साध कै संग ना मन ते बिसरै साध संग सर पर निस्तरै। साध कै संग लगे प्रभ मीठा साधु कै संग घट घट डीठा। साध संग पहे आज्ञाकारी साध संगत पही हमारी। साध कै संग मिटे सब रोग नानक साध भेटे संजोग। साध की महिमा बेद ना जाना है जेता सुना है तेता बखियाना है। साध की उपमा ते हो गुण ते दूर साध की उपमा रही भार पूर। साध की शोभा का नाही अंत साध की शोभा सदा बेअंत। साध की शोभा ऊंच ते ऊंची साध की शोभा मूच ते मूची। साध की शोभा साध बने आई नानक साध प्रभ भेद न पाई। सलोक मन साचा मुख साचा सोए अवर न पेखै एक सबिन कोए। नानक ए लक्षण ब्रह्म ज्ञानी होए। अष्टपदी ब्रह्म ज्ञानी सदा निर्लेप जैसे जल मैं कमल अलेप। ब्रह्म ज्ञानी सदा निर्दोख जैसे सूर सर्व कौ सुख। ब्रह्म ज्ञानी कै दृष्ट समान जैसे राज रंक को लागै तुल पवान। ब्रह्म ज्ञानी कै धीरज एक ज्यो वसुधा को खोदै को चंदन लेप। ब्रह्म ज्ञानी का यह गुनाऊ नानक ज्यो पावक का सह सुभाव।
ब्रह्म ज्ञानी निर्मल ते निर्मला जैसे मैल ना लागे जला। ब्रह्म ज्ञानी कै मन होय प्रगास जैसे धर ऊपर आकाश। ब्रह्म ज्ञानी कै मित्र सत्र समान ब्रह्म ज्ञानी कै नाही अभिमान। ब्रह्म ज्ञानी ऊंच ते ऊंचा मन अपना है सब ते नीचा। ब्रह्म ज्ञानी से जन पहे नानक जिन प्रभ आप करे। ब्रह्म ज्ञानी सगल कीरीना आत्म रस ब्रह्म ज्ञानी चीना। ब्रह्म ज्ञानी की सब ऊपर माया ब्रह्म ज्ञानी ते कछ बुरा न पहया। ब्रह्म ज्ञानी सदा सामदर्शी ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता ब्रह्म ज्ञानी की निर्मल युगता। ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान। ब्रह्म ज्ञानी एक ऊपर आस ब्रह्म ज्ञानी का नहीं विनाश। ब्रह्म ज्ञानी कह गरीबी समाहा ब्रह्म ज्ञानी पर उपकार उमाहा। ब्रह्म ज्ञानी कह नाही धंधा ब्रह्म ज्ञानी ले धावत बंधा। ब्रह्म ज्ञानी कह होए सुफला ब्रह्म ज्ञानी सुफल फला। ब्रह्म ज्ञानी संग सगल उधार नानक ब्रह्म ज्ञानी जपै सगल संसार। ब्रह्म ज्ञानी कह कै रंग ब्रह्म ज्ञानी कह बसै प्रभ संग। ब्रह्म ज्ञानी कह नाम आधार ब्रह्म ज्ञानी कह नाम परवार। ब्रह्म ज्ञानी सदा सद जागत ब्रह्म ज्ञानी अहं बुद्ध त्यागत। ब्रह्म ज्ञानी कै मन परमानंद ब्रह्म ज्ञानी कै कर सदा आनंद। ब्रह्म ज्ञानी सुख सहज निवास नानक ब्रह्म ज्ञानी का नहीं विनाश। ब्रह्म ज्ञानी ब्रह्म का बेता ब्रह्म ज्ञानी एक संग हेता। ब्रह्म ज्ञानी कै हुए अचिंत ब्रह्म ज्ञानी का निर्मल मंत। ब्रह्म ज्ञानी जिस करे प्रभ आप ब्रह्म ज्ञानी का बड़ प्रताप। ब्रह्म ज्ञानी का दर्श बड़ भागी पाइए ब्रह्म ज्ञानी कौ बाल बाल जाइए। ब्रह्म ज्ञानी कौ खोजै महेसुर नानक ब्रह्म ज्ञानी आप परमेसुर। ब्रह्म ज्ञानी की कीमत नाहे ब्रह्म ज्ञानी कै सगल मन माहे। ब्रह्म ज्ञानी का कौन जानै भेद ब्रह्म ज्ञानी कौ सदा आदेश। ब्रह्म ज्ञानी का कथया ना जाए अध्याखर ब्रह्म ज्ञानी सर्व का ठाकुर। ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार नानक ब्रह्म ज्ञानी कहो सदा नमस्कार। ब्रह्म ज्ञानी सब सृष्ट का करता ब्रह्म ज्ञानी साध जीव नहीं मरता। ब्रह्म ज्ञानी मुक्त जुगत जी का दाता ब्रह्म ज्ञानी पूर्ण पुरुष विधाता। ब्रह्म ज्ञानी अनाथ का नाथ ब्रह्म ज्ञानी का सब ऊपर हाथ। ब्रह्म ज्ञानी का सगल आकार ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक। उर धारै जो अंतर नाम सर्व मैं भिखै भगवान। निमुख निमुख ठाकुर नमस्कारै नानक ओ अपरस सगल निस्तारै। अष्टपदी मिथ्या नाही रसना परस मन मैं प्रीत निरंजन दर्श। परत्रय रूप न भिखै नेत्र साध की टहल संत संग हेत। करन न सुने काहू की निंदा सब ते जाने आपस को मंदा। गुरु प्रसाद बिखिया पर हरै मन की बाशना मन ते तरै। इंद्री जित पंच दोख ते रहत नानक कूट मध्य को ऐसा अपरस। वैष्णो सो जिस ऊपर सो प्रसाना विष्ण की माया ते हुए भिन्न। कर्म करत हुए निह कर्म तिस वैष्णो का निर्मल धर्म। काहू फल की इच्छा नहीं बाचै केवल भगत कीर्तन संग राचै। मान तन अंतर सिमरन गोपाल सब ऊपर होवत कृपाल। आप दृढ़ अवरह नाम जपावै नानक ओ वैष्णो परम गत पावै। भगवती भगवंत भगत का रंग सगल त्यागै दुष्ट का संग। मन ते बिनसै सगला भरम कर पूजै सगल पार ब्रह्म। साध संग पापा मल खोवै तिस भगवती कीमत उत्तम होवै। भगवंत की टहल करे नित नीत मन तन अर्पै बिसन प्रीत। हर के चरण हृदय बसावै नानक ऐसा भगवती भगवंत को पावै। सो पंडित जो मन प्रबोधै राम नाम आत्मै सोधै। राम नाम सार रस पीवै उस पंडित कै उपदेश जग जीवै। हर की कथा हृदय बसावै सो पंडित फिर जोन न आवै। वेद पुराण सिमरत बूझै मूल सूखम मैं जानै असथूल। चहो वरना को दे उपदेश नानक उस पंडित को सदा आदेश। बीज मंत्र सर्व को ज्ञान चहो वरना में जपै को नाम। जो जो जपै तिसकी गत होए साध संग पावै जन कोए। कर कृपा अंतर उर तारै पाश प्रेत मुगद पात्र को तारै। सर्व रोग का औखद नाम कल्याण रूप मंगल गुण गाम। काहू जुगत कित न पाइय धर्म नानक तिस मिलै जिस लिखिया तुर कर्म। जिस कै मन पार ब्रह्म का निवास तिसका नाम सत रामदास। आत्म राम तिस नदरी आया दास संतन पाए तिन पाया।
ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕਾਉ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਭਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰੱਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੀ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਹੇ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਾਏ ਤੀਰਥ ਵਾਸੀ ਕਈ ਕੋਟ ਬਨ ਬ੍ਰਹਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਪਹੇ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗੋ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੀ ਅਰ ਸੂਰ ਨਖਿਅਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚੈਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਿਆ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨੇ ਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੁਟ ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੁਟ ਪ੍ਰਭ ਕਾਉ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੁਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕੁਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕ ਓੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾ ਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਕ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕਉ ਸਾਸ ਸਾਸ ਸੁਮਾਰੇ ਨਾਨਕ ਓਏ ਪਰਮੇਸ਼ਵਰ ਕੇ ਪਿਆਰੇ ਸਲੂਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਣ ਜਲ ਸਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ
ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੀ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੁਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਾਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੈ ਭੂਲਾ ਦੈ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਗ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਨ ਜਗਦੀਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ਼, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਬਿਵਹਾਰ, ਕਬਹੂ ਊਬ ਆਕਾਸ਼ ਪਾਇਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰਵਾਲ, ਕਬਹੂ ਹੋਏ ਬਹੈ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਾ ਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੂਨ ਤਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਿਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਨ ਭਰਮੈ ਪਰਮੀਆ, ਨਾਨਾ ਰੂਪ ਜਿਉ ਸਵੰਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ, ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗਲੇ, ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖੰਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ, ਕੋਟ ਕਰਮ ਕਰੈ ਹੋਂ ਧਾਰੇ ਸ਼ਰਮ ਪਾਵੈ, ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਯਤਨ ਕਰ ਆਤਮ ਨਿੰਦਰਵੈ, ਹਰ ਦਰਗਹਿ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕਉ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਹੀਂ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੁਟੈ, ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨੇਕ ਭੋਗ ਵਿਖਿਆ ਕੀ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ,
ਬੜਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕੇਸ਼ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ। ਬੂਝੈ ਦੇਖਾਏ ਕਰੈ ਬਿਵੇਕ, ਆਪੇ ਏਕ ਆਪੇ ਅਨੇਕ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਣ ਬਿਸਥਾਰ, ਸਭ ਕਛੁ ਉਸ ਕਾ ਉਹ ਕਰਨੇ ਹਾਰ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਤਨੰਤਰ ਏਕ ਹੈ ਸੋਏ। ਆਪੁਨੇ ਚਲਿਤ ਆਪ ਕਰਨੇ ਹਾਰ, ਕੌਤਕ ਕਰੈ ਰੰਗ ਅਪਾਰ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੇ ਵਖਿਆ ਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੇ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੇ ਸਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਣ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕਹਿ ਦੁਖਨ ਆਰ ਜਾ ਕਟੈ, ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ। ਸੰਤ ਕਹਿ ਦੁਖਨ ਸੁਖ ਸਭ ਜਾਏ, ਸੰਤ ਕਹਿ ਦੁਖਨ ਨਰਕ ਮੈਂ ਪਾਏ। ਸੰਤ ਕਹਿ ਦੁਖਨ ਮਤ ਹੋਏ ਮਲੀਨ, ਸੰਤ ਕਹਿ ਦੁਖਨ ਸੋਭਾ ਤੇ ਹੀਨ। ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗਜਿਉਂ ਲਵੈ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੁ ਛਲੈ। ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚਾਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਏ। ਸੰਤ ਕਾ ਨਿੰਦਕ ਮਹਾਂਤ ਤਾਈ, ਸੰਤ ਕਾ ਨਿੰਦਕ ਖੇਨ ਟਿਕਣ ਨਾ ਪਾਈ। ਸੰਤ ਕਾ ਨਿੰਦਕ ਮਹਾਂਤਿਆਰਾ, ਸੰਤ ਕਾ ਨਿੰਦਕ ਪਰਮੇਸੁਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ। ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸ ਕਾਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ। ਸੰਤ ਕੇ ਦੁਖੀ ਕੋ ਡਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਪਾਵੈ ਤਨ ਲੈ ਮਿਲਾਏ। ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕਉ ਧਿਆਨ ਪਰਮਾਈਐ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਪਾਵੈ ਤਾਂ ਲਏ ਉਬਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਪਾਵਕ ਈਧਨ ਨਹੀਂ ਤੜਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੋਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਾਧ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰ ਹੀ ਪਇਆ, ਨਾਨਕ ਜੋ ਤਿਸ ਪਾਵੈ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹੈ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆ ਵਹੁ ਸਾਸ ਬਿਰਾਸ। ਸਭ ਕਾਸ਼ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ, ਬੜਭਾਗੀ ਨਾਨਕ ਜਨ ਸੇ ਸਲੋਕ।
ਤਜ ਹੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਪਹੁ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਘਾਏ ਬਹੁਰ ਨ ਕ੍ਰਿਸ਼ਨ ਲਾਗੇ ਆਏ ਮਾਰ ਰੱਖੈ ਏਕੂ ਆਪ ਮਾਨੁਖ ਕੈ ਕਿਸ਼ਨਾ ਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬੇਗਨ ਨ ਲਾਗੈ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਭੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਭ ਸੰਗ ਚਰਨ ਚਲਾਓ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਊਜਲ ਮਥਾ ਬਟ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਏਤ ਉਤ ਕੀਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਪਹਿਤ ਸਰਬ ਰੋਗ ਤਿਓ ਹਰਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲੇ ਤੋ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਥਾਪ ਅਭਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੁਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰਖਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬੜ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਧਰੀ ਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੇ ਗੰਢਣ ਹਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਾਟ ਸੋ ਹੈ ਧਨਵੰਤਾ ਹੋਏ ਕਿਆ ਕੋ ਕਰ ਬੈ ਜਾਂ ਸਭ ਕਿਛ ਤਿਸ ਕਾ ਦੀਆ ਦਰ ਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੈ ਜੇ ਕੋ ਹੋਏ ਬਾਹੇ ਦਾਤਾਰ ਤਿਸ ਦੇਨ ਹਰ ਦੇਨ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੂਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲੇਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾ ਸ਼ੁਕਰ ਹੈ ਸੋਈ ਸੁਖ ਮਾਨ
ਭੁਲਾ ਕਾਹੇ ਫਿਰੈ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਵੀ ਸੰਤ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰ ਗੈ ਸੋਏ, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਹ ਕਹਿ ਸਦ ਬਲ ਹਰ ਹੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧੂ ਪ੍ਰਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਵਿਘਨ ਤੇ ਸਾਧੂ ਰੱਖੈ, ਹਰ ਗੁਣ ਗਾਇਆ ਮੇਰੇ ਤੇਰਾ ਸਚਾਖੈ, ਓਟ ਗਹੀ ਸੰਤ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮਿਰਤਕ ਕੋ ਜੀਵਲ ਨਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲੇਖੇ ਕਾ ਲਹਿਣਾ ਪਾਹੇ, ਸਭ ਕਿਸ ਤਿਸ ਕਉ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਹੋ ਲੋਏ, ਜਾਕੇ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੂਜਨ ਸੱਚ ਸਮਾਤਾ ਸਲੋਕ, ਰੂਪ ਨ ਰੇਖ ਨ ਰੰਗ ਕੇਸ਼, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੁਪ੍ਰਸੰਨ, ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ, ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਤੇ ਆਵੈ ਸੇ, ਤੇਹੋ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨ ਆਵੈ ਤੈਸਾ ਨਾਨਕ ਨਾਂ, ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇੱਕ ਰੰਗ, ਨਾਨਾ ਬੇਦ ਕੀਨੋ ਬਿਸਥਾਰ, ਪ੍ਰਭ ਅਭਿਨਾਸੀ ਏਕੰਕਾਰ, ਨਾਨਾ ਚਲਿਤ ਕਰੇ ਕਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬੇਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸ ਕੇ ਸਭ ਤਿਸ ਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਤਿਹਾਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕਹਿ ਸੰਗ ਉਦਰੇ ਸੁਣ ਸ੍ਰਵਣ, ਕਰ ਕਿਰਪਾ ਜਿਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੇ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਹਤ ਗਤ, ਜਿਸ ਕੇ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੇ ਮਿਤ ਨਾ ਜਾਣੈ ਕੀਆ, ਨਾਨਕ ਜੋ ਤੇ ਸੁਭਾਵੈ ਸੋ ਵਰਤੀਆ,
ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੁਵਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗੁਡਾਈ ਤਾਕੋ ਭੇਦ ਨਾ ਕਹਿਣਾ ਜਾਈ ਬੂਜੈ ਬੂਜਨ ਹਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕੋ ਪ੍ਰਭ ਪਾਲਣ ਹਾਰਾ ਸੇਵਕੀ ਰੱਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ ਆਪੋ ਨੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕਹੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕੀ ਗਤ ਮਿਤ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕਹੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਦੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲੱਖੈ ਜਿਸ ਕਾ ਸਾਸ ਨ ਕੱਢਤ ਆਪ ਤਾਕਉ ਰੱਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰ ਤਬ ਬਿਰਥੇ ਜਾਤ ਮਾਰੇ ਨ ਰੱਖੈ ਅਵਰ ਨ ਕੋਏ ਸਰਬ ਜੀਆਂ ਕਾ ਰੱਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨਿੰਦਾ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੁਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰ ਸਭ ਪਾਪ ਮਿਟਾਵੈ ਅਵਰ ਸਿਆਣਤ ਸਗਲੀ ਸ਼ਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋਰ ਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜੀ ਸਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਿਨ ਧਾਮ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਹੈ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿ ਸਿਆਣਪ ਲਾਇਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਅਨੇ ਪੂਰਾ ਗੁਰ ਆਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਏ ਮਿਲਾਏ ਜਿਹਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਸੁਪਾਵੈ ਜਨ ਕੋਏ ਅੰਮ੍ਰਿਤ ਬੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਹੁ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਹਿਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਾਉ ਹੋਏ ਬਸੇ ਸਗਲ ਵਿਆਦ ਮਨ ਤੇ ਖਾਏ ਨਸੇ ਜਿਸ ਕਾ ਸਾਥਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਹਿ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਬਿਸਾਰੋ ਚਰਨ ਕਮਲ ਰਿਧ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਤ ਏ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਡ ਉਠਤਾ ਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰੈ ਭਲੀ ਕਰਨੀ ਸਾ ਸੁਭਾ ਭਜ ਹਰ ਕੀ ਸਰਣੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖ ਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ ਮਨ ਪ੍ਰਭੋ ਦੋ ਹਰ ਕੈ ਨਾਏ ਦੈ ਦਿਸ ਧਾਵਤ ਆਵੈ ਠਾਏ ਤਾਕੋ ਬਿਘ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਣ ਗੁਰ ਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋਤਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਾਸ਼ੋ ਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਏ ਆਪ ਜਪੋ ਅਵਰਾ ਨਾਮ ਜਪਾ ਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋ ਮੈਂ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਪ ਸਗੜੀ ਮਨਾ ਸਾਧ ਸੰਗ ਪਾਵੈ ਸੱਚ ਥਨਾ
ਹਰ ਪੂੰਜੀ ਸੰਚ ਕਰੋ ਬਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਕੇ ਮਸਤਕ ਲੇਖ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸਕੇ ਗੁਣ ਗਾਓ ਅਨੰਤ, ਮਨ ਤਨ ਜਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਆਪ, ਅਨਕ ਵਿਸਥਾਰ ਏਕ ਤੇ ਪਹੇ, ਏਕ ਆਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਦਾ ਰਾਤਾ, ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ, ਚਰਨ ਕਮਲ ਸਿਉ।

ਭਰਮ ਗਾਇਆ। ਇਸ਼ਪੁਨੀ ਸਰਧਾ ਸਭ ਪੂਰੀ ਰਵ ਰਹਿਆ, ਸਤ ਸੰਗ ਹਜੂਰੀ ਜਿਸਕਾ ਸਾਥਨ ਲੀਆ ਮਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਣੈ, ਸੋ ਕਿਉਂ ਬਿਸਰੈ ਜਿਨ ਸਭ ਕੇਸ਼ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਖੈ। ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਹਾਇਆ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪ ਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪ ਹੋ ਅਵਰਹ ਨਾਮ ਜਪਾਵਹੋ। ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਭੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕੋ ਪਾਵੇ ਸੰਗ। ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ਣ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ, ਹਮ ਨਿਰਗੁਣੀ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਬੜੇ ਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ਼। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਏਕਾਸ਼ ਨਾ ਦ੍ਰਿਸ਼ਟੇਤਾ, ਪਾਪ ਪੁਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕੁਮਾਤ। ਜਬ ਇਸ ਕਾ ਵਰਣ ਚਿਹਨ ਨਾ ਜਪਤ, ਤਬ ਹਰਤ ਸੋਗ ਕਹੋ ਕਿਸੇ ਵਿਆਪਤ। ਜਬ ਆਪਣ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਨ ਕੇਲ ਆਪ ਵਰਤੀਜਾ, ਨਾਨਕ ਕਰਨੇ ਹਾਰ ਨ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ, ਜਬ ਇਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸੇਵ ਸਾਖਤ ਕਹੋ ਕੀ ਤਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲੇ ਤੋ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਬਿਨਾਸੀ ਸੁਖ ਆਪਨ ਆਸਨ, ਤਹਿ ਜਾਨਮ ਮਰਨ ਕਹੋ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਬਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਣ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜਹ ਨਿਰਮਲ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹਿ ਕੌਣ ਕੌਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼, ਤਹਿ ਛਲ ਸ਼ਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹਿ ਕਿਸ ਹੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਤੇ ਕਾ ਨਹੇ ਸੁਮਾਰ। ਜਬ ਆਪਣੀ ਸੁਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਧ ਪਾਈ। ਜੈ ਸਰਬ ਕਲਾ ਆਪੇ ਪ੍ਰਬੀਨ, ਤਹ ਬੇਦ ਕਤੇਵ ਕਹਾ ਕੂਚੀਨ, ਜਬ ਆਪਣ ਆਪ ਉਰ ਧਾਰੈ, ਤਵ ਸਗਨ ਆਪ ਸਗਨ ਕਹਾ ਵਿਚਾਰੈ, ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣਹੁ ਆਪ। ਜਹ ਅਸ਼ਲ ਅਸ਼ੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ, ਤੇਹੋ ਗੁਣ ਕਾ ਨਾਹੀ ਪ੍ਰਵੇਸ਼। ਜਹ ਏਕੈ ਏਕ ਭਗਵੰਤਾ, ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜਹ ਆਪਣ ਆਪ ਪਤੀਆਰਾ, ਤਹਿ ਕੌਣ ਕਥੈ ਕੌਣ ਸੁਣਨੇ ਹਾਰਾ, ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁਚਾ। ਜਹ ਆਪ ਰਚਿਓ ਪ੍ਰਪੰਚ ਆਕਾਰ, ਤਿਹੋ ਗੁਣ ਮੈਂ ਕੀਨੋ ਬਿਸਥਾਰ, ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ।

ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੁਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ

ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,

ਮਾਰੂ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੂ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੀ ਕਰੀ ਜੇਤੀ ਸਿਰ ਟੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਕੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ

ਤੇ ਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨੂ ਸੁਣਿਆ ਲਾਗੈ ਸਹਿਜ ਧਿਆਨੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੂ ਸੁਣਿਆ ਹਾਥ ਵੈ ਸੁਗਾਹੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮੰਨੈ ਸੁਰਤ

ਸੋ ਘਰ ਕੇ ਹਾਜਿਤ ਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ, ਕੀਤੇ ਰਾਗ ਪਰੀ ਸਿਉ ਕਹੀ ਅਨ ਕੀਤੇ ਗਾਵਨ ਹਾਰੇ। ਗਾਵਹਿ ਤੁਹਨੂੰ ਕੌਣ ਪਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ, ਗਾਵਹਿ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਚ ਪਿਆਲੇ, ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਕਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋਵੇਸ਼, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧਵਰਾ ਸਾਧ, ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ, ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ਼, ਇੱਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ, ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼, ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼, ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪਤ

ਸਾਰੰਗ ਨਮੋ ਸਰਵ ਧੰਦੇ ਨਮੋ ਸਤ ਵੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀ ਮੈਂ ਨਮਸਤੰਗ ਕਰੀ ਮੈਂ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ

ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤਜੁਤ ਪ੍ਰਚੰਡ ਮਿਤਗਤ ਅਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਘਰ ਯੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨੇ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ, ਨੂਪੋ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੁਜਾਤ ਨਿਵਾਰੇ, ਭਾਰੀ ਭੁਜਨ ਕੇ ਭੂਪ ਭਲੀ ਬਿਦਨ ਆਵਤ, ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਪੈ ਭੂਪ ਤੰਤ ਕੋ ਨਾਂਗੇ, ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗੁਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਕੁਵੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸਿੱਖ ਹੈ, ਵੇਦ ਪੁਰਾਣ ਕਤੇਬ ਕੁਰਾਨ, ਜਮੀਨ ਜਵਾਨ ਸੁਬਾਨ ਕੇ ਭਿੱਖੈ, ਪਾਵਨ ਆਹਾਰ ਜਤੀ ਜਤਾਰ, ਸਵੈ ਸੁਵਿਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖੈ, ਸੁਧ ਸਿਪਾਹ ਦੁਰੰਤ ਦੁਬਾਹ, ਸੁਸਾਸਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ, ਪਰਬਤ ਪੰਖਾ ਲੈ ਨਾ ਲੈਂਗੇ, ਤੋਰ ਅਰੀਨ ਮਰੂਰ ਮੁਵਾਸਨ ਮਾਤਿਮ ਟੰਗਨ ਮਾਨ ਮਲੈਂਗੇ, ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚ ਲੈਂਗੇ, ਬੀਰ ਅਪਾਰ ਬਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮੁਵਾਸਨ ਮਾਤਿਕ ਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਵੇਕ ਦਿਵਈਆ, ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੇ, ਜੀਵ ਜਿਥੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭ ਥਾਪ ਥਪੈਂਗੇ, ਪੁਨ ਪ੍ਰਤਾਪਣ ਬਾਢ ਜੈ ਤੁਨ ਪਾਪਣ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਵ ਲੋਕ ਚ ਪੈਂਗੇ, ਮਾਨ ਵਿੰਦਰ ਗਜਿੰਦਰ ਨਿਰਾਧਵ ਜੋਂਤਰ ਲੋਕ ਕੋ ਰਾਜ ਕਰੇਂਗੇ, ਕੋਟ ਇਸਨਾਨ ਗਜਾ ਦਿਕਦਾਨ ਅਨੇਕ ਸਵੰਬਰ ਸਾਜ ਭਰੇਂਗੇ, ਬ੍ਰਹਮ ਮਹੇਸ਼ਰ ਵਿਸ਼ਨੂੰ ਸੁਚੀ ਪਤ ਅੰਤ ਪਸੇ ਜਮਫਾਸ ਭਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸਹਿ ਭਗਤੇ ਨਰ ਫਿਰ ਨ ਦੇਹ ਧਰੇਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ, ਬਖ ਧਿਆਨ ਲਗਾਇਓ ਨਾਥ ਪ੍ਰਿਉਲੇ, ਸਾਧ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ, ਬਾਸ ਕਿਉ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੂੰ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ, ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਅਰਜੋ ਸਭ ਹੀ ਜਗ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪੋ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਹ ਰੱਛਾ ਨਿਜ ਕਰ ਦੈ ਕਰੀਐ ਸਭੈਰਨ ਕੁਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਚਾੜ ਕੋਈ ਅਵਰ ਨਾ ਧਿਆਉਂ ਜੋ ਪਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝ ਪਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪਛਾਉ ਸ੍ਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੁਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈ ਜਚਨ ਬਜਾਯੋ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਗਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸੁਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭੂ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲੱਕਾ ਨ ਜਾਏ ਪਸਾਰਾ ਕਿਹ ਵਿਸੁਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭੈ ਉਰਾਵ ਕੈ ਭੂਪਾ ਅੰਡ ਜੇ ਰਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਮ ਭਵ ਆਦ ਜੁਗਾ ਸਰੂਪ ਸੋਇ ਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖੁ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠੋ ਤੁਤ ਪਾਤਾ ਸ਼ਕਲ ਮਲੇਸ਼ ਕਰੋ ਰਨ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤਿਐ ਹੈ ਤਾ ਕੇ ਕਾਲ ਨਿਕਟ ਨੈ ਐ ਹੈ ਰੱਛਾ ਹੋਏ ਤਾਹੀ ਸੁਭ ਕਾਲਾ ਦੁਸ਼ਟ ਅਰਿਸ਼ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਸੰਜਾਹੇ ਨੇ ਹਰਿ ਹੋ ਤਾ ਕੇ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛਵ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੁਭਾਰਾ ਕਾਲ ਫਾਸ ਤੇ ਉਬਾਰਾ ਜਿਨ ਨਰ ਨਾਮ ਤਿਹਾਰੂ ਕਾ ਆਧਾਰ ਦੁਸ਼ਟ ਦੁਖ ਤੇਰਾ ਖੜਕ ਕੇਤ ਮੈਂ ਸਰਨ ਤਿਹਾਰੀ ਆਪ ਹਾ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕਸਕਲ ਦੇਹ ਕੋ ਹਰਤਾ ਦੁਸ਼ਟ ਦੁਖਿਨ ਕੋ ਛੈ ਕਰਤਾ ਸ੍ਰੀ ਅਸਤੁਜਾ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹਿ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾਇਆ ਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਯਾਕੀ ਇਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰੈ ਸਹਿਸ ਪਨੀ ਜੈ ਅਰਧ ਸਹਿ ਸੁਨ ਤੀਨ ਕਹੀ ਜੈ ਪਾਦਰ ਸੁਦੇਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸੋਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁਆਂਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬੋ ਭੇਦ ਕਹਿ ਅਮੇਕ ਨ ਜਾਨਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰਮੈ ਨ ਕਰੋ ਸਭ ਤੋਹੇ ਬਖਾਨ

ਪਰਿਵਾਰ ਹੈ ਪਾਈਐ ਤਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਨੇ ਪਾਈਐ ਹੁਕਮ ਨੇ ਹੋ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਹੇ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਚਿੰਟ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਹੇ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਲੈਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਬ ਦੇ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਗਮ ਗੁਚਰਾ ਤਿਰੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੂਆ ਖਵਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ

ਈ ਜਨ ਸਭ ਤੁਧ ਉਪਾਇਕ ਵੇਖ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ, ਸਤਿਗੁਰੁ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਕੇਰੀ, ਬਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਕਨਿਹੋ ਤਿੱਖੇ ਵਾਲੋ ਨਿਕੇਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤੁਜਿਆ ਹਰ ਵਾਸਨਾ ਸੁਮਾਣੀ। ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੀ ਤਿਵੈ ਚਲੈ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿੰਨਾ ਮਿਲਾਹੀ ਸੇ ਹਰ ਹਰ ਸਦਾ ਧਿਆਵਹੇ। ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ, ਸੋਹਿਲਾ ਸਭ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਉਹ ਦਿਨ ਕਹਿ ਮਨੁਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨ ਪਾਇਆ। ਕਹਿ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉਂ, ਪਵਿੱਤ ਸੰਗਤ ਸੁਭਾਈਆ। ਕਹਿਤੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜੀ ਹੋ ਮੈਲੀ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ, ਤਿੰਨ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵਿਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰ ਹੈ ਜਿਉਂ ਬੇਤਾਲਿਆ। ਕਹਿ ਨਾਨਕ ਜਿਨ ਸਤ ਜਿਆ, ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੈ ਨਾਹੀ, ਮਨ ਸਾ ਸਤ ਸਮਾਣੀ, ਜਨਮ ਰਤਨ ਜਿਨੀ ਕੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਹੋਈ, ਜੀ ਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰਾਤਮੈ ਸੰਭਾਲੇ ਆਪ ਚੜ ਸਦਾ ਰਹਿ, ਪਰਨਾ ਗੁਰ ਬਿਨ ਵਰਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਹੈ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੇ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ, ਕੱਚੀਆਂ ਅੱਖ ਵਖਾਣੀ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰ ਵਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤਾ ਪੁਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਤਸਿਉ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇਈ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਏ, ਜਿਸਨੂੰ ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਐ, ਮਨੋ ਕਿਉਂ ਵਿਸਾਰੀ ਐ, ਵਿੜ ਦਾਤਾ ਜੇਗਨ ਮੈਂ ਆਹਾਰ ਪਹੁੰਚਾਵੇ, ਹੋਸ ਨੂੰ ਕਿਉਂ ਪੋਹੇ ਨਾ ਸਕੀ, ਜਿਸਨੂੰ ਆਪਣੇ ਲਿਵ ਲਾਵੇ, ਆਪਣੇ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕੇ ਵਿੜ ਦਾਤਾ, ਸੋ ਕਿਉਂ ਮਨੋ ਵਿਸਾਰੀ ਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਚੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ, ਇਹ ਮਾਇਆ ਜਿੱਤਰ ਵਿਸਰੈ, ਮੂਹ ਭਜੈ ਭਾਉ ਦੂਜਾ ਲਾਇਆ।
कहना गुरु प्रसाद दीज न लिव लागी तिन विचे माया पाया हराप मुल कह मुल न पाया जाए मुल न पाया जाए किसे विट हो रहे लोक विल लाए ऐसा सतगुरु जी मिले तिसनु सिर सोपिया विचो वाप जाए जिसदा जीव तिस मिल रहे हर वसै मन आए हराप मुल कह भगत न के नानका जिन हर पल्ले पाए रास मेरी मन वणजारा रास मेरी मन वणजारा सतगुरु तेरा सजानी हर हर नित जपे हो जी हो ला कटे दिहाड़ी इव धन तिना मिलिया जिन हर आपे भाणा कह नानक रस मेरी मन हुआ बनजारा ए रसना तू अनरस राच रही तेरी प्यास न जाए प्यास न जाए ओरत कितै जिचर हर रस पल्लै न पाए हर रस पाए पल्लै पिए हर रस पौड़ न तृष्णा लागे आए यो अरस करमी पाई है सतगुरु मिले जिसे आए कह नानक होर अन रस विसरे जार वसै मने आए हे शरीरा मेरे हर तुम मैं ज्योत रखी ता तू जग में आया हर ज्योत रखी तुद विचता तू जग में आया हरे आपे माता आपे पिता जिन जियो पाए जग दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जो तरा कीता तू जग में आया मन चाओ भया प्रभागम सुनिया हर मंगल गाओ सखी गृह मंदिर बने आर गाओ मंगल दिस सखी सुख दुख न व्यापे गुर चरण लागे दिन सुभागे अपना फिर जापे अनहत बाणी गुर शब्द जानी हर नाम हर रस भोगो कह नानक प्रभा मिलिया करण कारण जोगो ए शरीरा मेरा इस जग में आए कह क्या तुद कर्म कमाया के कर्म कमाया तुद शरीरा जा तू जग में आया जिन हर तेरा रचन रचिया सो हर मन न वसाया गुरु प्रसादी हर मन वसिया पूर्व लिखिया पाया कह नानक क्यों शरीर प्रवान हुआ जिन सतगुरु से चित लाया ए नित्र हो मेरे हो हर तुम मैं जो तरी हर बिन वर न देखो कोई हर बिन वर न देखो कोई नदरी हर निहालिया यो वे संसार तुम देख दे हर का रूप है हर रूप नदरी आया गुर प्रसादी बुझिया जावे कारिक है हर बिन वरण कोई कह नानक नितरन से सतगुर मिले दिव दृष्ट होई ए सरवण हो मेरे हो सच है सुन नैनो पठाए सच है सुन नैनो पठाए शरीर लाए सुनू सत बाणी जित सुनी मन तन हरिया हुआ रसना रस मानी सचल खविडानी ताकि गत कही न जाए कह नानक मृत ना सुनो पवित्र हो सच है सुन नैनो पठाए हर जियो गुफांदर रख कै वाजा पवन बजाया बजाया वाजा पाऊं नौ द्वारे प्रगट किए दसवां गुप्त रखाया गुरुद्वारे लाए भाव नेक ना दसवां द्वार दिखाया तह नेक रूप नव नव निध तिष्टांत न जाई पाया कह नानक हर प्यारा जियो गुफांदर रख कै वाजा पवन बजाया यो साचा सोहिला साचै कर गावहु गावहु ता सोहिला कर साचै जिथै सदा सच त्यावहे सचो त्यावे जा तुद भावे गुरमुख जिना बुझावे यो सा

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਹਰ ਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਉ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,

ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ,

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਆਪ ਜੀ ਨੇ ਮਹਾਨ ਰਹਿਮਤ ਕਿਰਪਾ ਕੀਤੀ। ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋਏ, ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੇਦਾਰ ਬਖਸ਼ਿਸ਼ ਕੀਤੇ। ਕੋਟਾਨ ਕੋਟ ਸ਼ੁਕਰ ਸਤਿਗੁਰ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਦਰਬਾਰ ਸਜੇ ਸਜੇ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਿਤਨੇ ਬਾਣੀਆਂ ਦੇ ਪਾਠ ਹੋਏ। ਅਗਾਧ ਬੋਧ ਬਾਣੀ ਪੜ੍ਹਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਕਿਮਾ ਕਰ ਦੇਣੀ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਗਰੀਬ ਨਵਾਜ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਪ੍ਰੇਮ ਸਹਿਤ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ। ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰ ਲੈਣੀਆਂ। ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਬੱਚਿਆਂ ਤੇ ਸਿਰ ਤੇ ਮਿਹਰ ਪਰਿਆਤ ਰੱਖਣਾ, ਰਹਿਮਤਾਂ ਕਰਨੀਆਂ, ਸਦਾ ਅੰਗ ਸੰਗ ਵਰਤਣਾ। ਗਰੀਬ ਨਵਾਜ ਸਤਿਗੁਰ ਜੀ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਕਬੂਲ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਅੰਗ ਸੰਗ ਵਰਤਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ, ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰੂ ਜੀ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ, ਰਹਿਮਤ ਕਰੋ, ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ

ਕਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ

ਜੈਤ ਸਰੀ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ, ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਨਿਤਾ ਪ੍ਰਤੀ ਵਾਹਿਗੁਰੂ ਦੀ ਕਿਰਪਾ ਸਦਕਾ ਹਾਜ਼ਰੀ ਭਰਦੇ ਹੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਸੁਭਾਗ ਬਖਸ਼ਿਸ਼ ਕੀਤਾ ਹੈ, ਉਦਮ ਬਖਸ਼ਿਸ਼ ਕੀਤਾ ਹੈ, ਆਪਣੇ ਦਰ ਘਰ ਦੀ ਹਾਜ਼ਰੀ ਭਰਵਾਈ ਹੈ। ਸੋ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਪਾਵਨ ਦੀਵਾਨਾਂ ਵਿੱਚ ਜੁੜ ਬੈਠ ਕੇ ਆਪ ਜੀਆਂ ਨੇ ਅੰਮ੍ਰਿਤਮਈ ਬਾਣੀਆਂ ਦੇ ਪਾਠ ਸਰਵਣ ਕੀਤੇ ਹਨ, ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਬਖਸ਼ਿਸ਼ ਜੋ ਸਤਿਗੁਰਾਂ ਨੇ ਕੀਤੇ ਹਨ ਸਰਵਣ ਕੀਤੇ ਹਨ। ਜੈਤ ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਛੰਤ ਰੂਪ ਵਿੱਚ ਹੈ। ਸਤਿਗੁਰਾਂ ਦੇ ਪਵਿੱਤਰ ਅੰਗ 703 ਅਤੇ 4 ਉੱਪਰ ਇਹ ਪਾਵਨ ਸ਼ਬਦ ਦਰਜ ਹੈ, ਸੁਭਾਏਮਾਨ ਹੈ। ਗੁਰਦੇਵ ਜੀ ਨੇ ਹੀ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਜਿਨ੍ਹਾਂ ਜੀਵ ਆਤਮਾਵਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਗ ਹੈ, ਜੋ ਇਹ ਲੋਚਾ ਰੱਖਦੀਆਂ ਹਨ ਜੀਵ ਆਤਮਾਵਾਂ ਕਿ ਵਾਹਿਗੁਰੂ ਪਰਮਾਤਮਾ ਨਾਲ ਮਿਲਾਪ ਹੋ ਜਾਏ, ਵਾਹਿਗੁਰੂ ਦੇ ਦਰ ਘਰ ਵਿੱਚ ਅਸੀਂ ਪਰਵਾਨੇ ਜਾਈਏ, ਉਹ ਸਦਾ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਗ ਰੱਖਦੇ ਹਨ, ਪੁਕਾਰ ਕਰਦੇ ਨੇ ਕਿ ਇਹ ਮਾਲਕ ਆਪਣੇ ਦਰ ਕੇ ਘਰ ਦੇ ਦਰਸ਼ਨ ਦੇ ਕਪਾਟ ਖੋਲ੍ਹ ਦੇ, ਦਰਵਾਜ਼ੇ ਖੋਲ੍ਹ ਦੇ, ਤਾਂ ਜੋ ਤੇਰੇ ਦਰ ਘਰ ਦੇ ਦਰਸ਼ਨ ਹੋ ਜਾਣ। ਅਸੀਂ ਤੇਰੇ ਦਰ 'ਤੇ ਬੈਠੇ ਹਾਂ, ਦਰਮਾਤੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਤੇਰੇ ਤੋਂ ਬਿਨਾਂ ਸਾਡਾ ਕੋਈ ਵਾਲੀ ਵਾਰਸ ਨਹੀਂ, ਮਦਦਗਾਰ ਨਹੀਂ, ਸਾਡੀ ਕੋਈ ਸਹਾਇਤਾ ਕਰਨ ਵਾਲਾ ਨਹੀਂ। ਦਰਸ਼ਨ ਦੀਜੈ ਖੋਲ੍ਹ ਕਿਵਾੜ, ਆਪਣੇ ਕਿਵਾੜ ਖੋਲ੍ਹ ਕੇ ਸਾਨੂੰ ਦਰਸ਼ਨ ਦੇ, ਆਪਣੇ ਘਰ ਵਿੱਚ ਥਾਂ ਦੇ। ਇਹ ਅਰਦਾਸ ਬੇਨਤੀ ਪੰਚਮ ਪਾਤਸ਼ਾਹ ਜੀ ਨੇ ਕਰਨੀ ਸਿਖਾਈ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਨੂੰ ਤਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ। ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ

0: ਇਨਾ ਸੂਤਕ ਨਾਹੀ ਪੌੜੀ।
1: ਸਤਿਗੁਰੂ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਘਰ ਵਿੱਚੋਂ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪਣ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ ਸਤਿਗੁਰ ਹੋਏ ਦਇਆਲ ਨਕਬ ਹੂੰ ਝੂਰੀਐ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵਾ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖੋ ਟਲ ਗੁਰ ਸੇਵੀਆ ਅਹਨਸ ਸਹਿਜ ਸਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਯਾਰ ਵੇ ਪ੍ਰੇ ਹੱਬੇ ਸਖੀਆ ਮੂਹ ਕਹੀ ਨਾ ਜਿਹੀਆ ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸ ਚੇਤੇ ਹੀਆ ਹਿਕ ਡੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣਤਾਸਾ ਜਿਨੇ ਮੈਡਾ ਲਾਲ ਰਿਝਾਇਆ ਹਉ ਤਿਸਿਆ ਗੈ ਮਨ ਡੇਹੀਆ ਨਾਨਕ ਕਹਾ ਸੁਣ ਬਿਨੋ ਸੁਹਾਗੁਣ ਮੂੰਹ ਦੱਸ ਡਿਖਾ ਫਿਰ ਕੇਹੀਆ ਜਿਨੀ ਮੈਂਡਾ ਲਾਲ ਰਿਝਾਇਆ ਹਉ ਤਿਸਿਆ ਗੈ ਮਨ ਡੇਹੀਆ ਨਾਨਕ ਕਹਾ ਸੁਣ ਬਿਨੋ ਸੁਹਾਗੁਣ ਮੂੰਹ ਦੱਸ ਡਿਖਾ ਫਿਰ ਕੇਹੀਆ ਯਾਰ ਵੇ ਫਿਰ ਆਪਣਾ ਭਾਣਾ ਕਿਛ ਨੀਸੀ ਛੰਦਾ ਯਾਰ ਵੇ ਤੈਰਾਵਿਆ ਲਾਲਣ ਮੂੰਹ ਦੱਸ ਦਸੰਦਾ ਲਾਲਣ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹੋ ਕਿਧੀ ਗੁਣ ਅਵਗੁਣ ਨਾ ਪਛਾਣੇ ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸਖੇਂਦੀ ਸਾਹ ਮੈਂ ਪਾਈ ਵਰ ਲੋੜੀਂਦਾ ਆਇਆ ਵੱਜੀ ਵਾਧਾਈ ਮਹਾਮੰਗਲ ਰਹੱਸ ਥੀਆ ਫਿਰ ਦਿਆਲ ਸਦ ਨਵ ਰੰਗੀਆ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਅਸਾ ਮਨਸਾ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਜੀ ਉਹਨਾਂ ਦੀ ਰਚਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਦਾਰ ਬਾਣੀ ਕੇ ਬੋਹਿਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸਵਰੂਪ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਹੁਕਮ ਰਾਗ ਜੈਤ ਸ੍ਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 703 ਅਤੇ 4 ਅੰਗ ਤੇ ਸਭਾਏਮਾਨ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਗੁਰੂ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਸਤਿਗੁਰਾਂ ਨੇ ਇੱਥੋਂ ਆਰੰਭ ਕੀਤੇ ਨੇ ਜੈਤ ਸਰੀ ਮਹੱਲਾ ਪੰਜਵਾਂ। ਜੈਤ ਸ੍ਰੀ ਰਾਗ ਪੰਜਵੇਂ ਪਾਤਸ਼ਾਹ ਉਚਾਰਨ ਕਰਨ ਵਾਲੇ ਸੰਤਾਂ ਬੰਦਾਂ ਦੇ ਵਿੱਚ ਉਚਾਰਨ ਕੀਤਾ ਹੈ। ਘਰ ਪਹਿਲਾ ਪਹਿਲੇ ਘਰ ਦੇ ਵਿੱਚ ਕੀਰਤਨ ਕਰਨ ਵਾਲਿਆਂ ਨੂੰ ਹਦਾਇਤ ਹੈ, ਛੋਟਾ ਮੂਲ ਮੰਤਰ ਦਰਜ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ। ਪਹਿਲਾ ਸਲੋਕ ਹੈ ਦਰਸ਼ਨ ਪਿਆਸੀ ਦਿਸ ਰਾਤ ਚਿਤਵਾ ਅਨ ਦਿਨ ਨੀਤ। ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾਂ ਨੇ ਕੀਤੇ ਨੇ। ਦਰਸ਼ਨ ਦੇ ਅਰਥ ਨੇ ਵਾਹਿਗੁਰੂ ਦੇ ਦਰਸ਼ਨ, ਪਿਆਸੀ ਦੇ ਅਰਥ ਨੇ ਮੇਰੇ ਅੰਦਰ ਪਿਆਸ ਹੈ, ਚਾਹਵਾ ਇੱਛਾ ਹੈ। ਦਿਨ ਸਰਾ ਇੱਕ ਦਿਨ ਨੇ, ਦੋ ਦਿਨ ਨੇ, ਕੋਈ ਦਿਨ ਹੋਵੇ ਕੋਈ ਰਾਤ ਹੋਵੇ, ਹਰ ਦਿਨ ਹਰ ਰਾਤ ਮੇਰੇ ਅੰਦਰ ਇੱਕ ਚੰਨ ਹੈ, ਇੱਕ ਇੱਛਾ ਹੈ ਤੇ ਮੈਂ ਇਸ ਇੱਛਾ ਨੂੰ ਪੂਰਿਆ ਕਰਨ ਵਾਸਤੇ ਚਿਤਵਾ ਅਨ ਦਿਨ ਨੀਤ ਮੈਂ ਚਿਤ ਵਧਾ ਰਹਿਣਾ ਹੈ। ਹਰ ਰੋਜ਼ ਮੈਂ ਇਹ ਵਿਚਾਰ ਕਰਦਾ ਰਹਿਣਾ ਹੈ ਵੀ ਹੇ ਰੱਬ ਜੀ, ਤੁਸੀਂ ਸਾਨੂੰ 84 ਦਾ ਸਰਮੌਰ ਬਣਾਇਆ ਹੈ, ਸਾਨੂੰ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਸਭ ਦਾਤਾਂ ਨਾਲ ਨਵਾਜਿਆ ਹੈ, ਦੇਹ ਅਰੋਗਤਾ ਬਖਸ਼ੀ ਹੈ, ਕੁੱਲੀ ਗੁੱਲੀ ਜੁੱਲੀ ਬਖਸ਼ੀ ਹੈ। ਇਹ ਸਾਡੀਆਂ ਲੋੜਾਂ ਨੇ ਨਾ, ਸਿਰ ਢੱਕਣ ਵਾਸਤੇ ਛੱਤ ਮਿਲ ਜਾਏ, ਤਨ ਢੱਕਣ ਵਾਸਤੇ ਬਸਤਰ ਮਿਲ ਜਾਣ, ਪੇਟ ਭਰਨ ਵਾਸਤੇ ਪ੍ਰਸ਼ਾਦਾ ਮਿਲ ਜਾਏ। ਅੱਜ ਸਿੱਖਾਂ ਦੇ ਘਰ ਦੇ ਵਿੱਚ ਸਾਰੀਆਂ ਦਾਤਾਂ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ, ਕੋਈ ਕਿੱਥੇ ਵੀ ਹੋਵੇ, ਵਰਲਡ ਦੇ ਵਿੱਚ ਕਿਸੇ ਕੋਨੇ ਤੇ ਬੈਠਾ ਹੋਵੇ, ਇਹ ਤਿੰਨ ਚੀਜ਼ਾਂ ਹਰੇਕ ਨੂੰ ਮਹਾਰਾਜ ਜੀ ਦੇ ਦਿੰਦੇ ਨੇ, ਮੁਸ਼ਕਤ ਕਰਦਾ ਵਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਹੇ ਰੱਬ ਜੀ, ਜੇ ਇੰਨਾ ਕੁਝ ਦਿੱਤਾ ਜੇ ਨਾ, ਮਨੁੱਖਾ ਜਨਮ ਦਿੱਤਾ ਜੇ, ਵੈਸੇ ਉਹਨਾਂ ਨੂੰ ਲੋੜ ਨਹੀਂ, ਉਹ ਤੇ ਆਪ ਹੀ ਪਰਮਾਤਮਾ ਦਾ ਰੂਪ ਨੇ, ਉਹ ਸਾਨੂੰ ਕਹਿੰਦੇ ਪਏ ਨੇ ਬੰਦੇ ਆਹ ਕੰਮ ਕਰਨ ਵਾਸਤੇ ਆਇਆ, ਇਸ ਪਾਸੇ ਧਿਆਨ ਦਿਆ ਕਰ, ਵੇਖ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ, ਤੈਨੂੰ ਰਹਿਣ ਵਾਸਤੇ ਘਰ ਦੇ ਦਿੱਤਾ, ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦੇ ਦਿੱਤੇ ਨੇ, ਤਨ ਢੱਕਣ ਵਾਸਤੇ ਸੋਹਣੇ ਬਸਤਰ ਦੇ ਦਿੱਤੇ ਨੇ, ਦੁਨੀਆਂ ਦਾ ਤਮਾਮ ਸੁੱਖ ਤੇਰੀ ਝੋਲੀ ਵਿੱਚ ਪਰਮਾਤਮਾ ਨੇ ਪਾ ਦਿੱਤਾ। ਇੱਕ ਕੰਮ ਤੁਵੇਂ ਕਰ, ਕੀ ਇਹ ਕਿਹਾ ਕਰ ਵੀ ਰੱਬ ਜੀ, ਜਿਹੜਾ ਤੁਸੀਂ ਇੰਨਾ ਕੁਝ ਦੇਣ ਵਾਲੇ ਹੋ ਨਾ, ਇੱਕ ਦਾਤ ਮੇਰੀ ਹੋਰ ਝੋਲੀ ਵਿੱਚ ਪਾ ਦਿਓ। ਉਹ ਕਿਹੜੀ ਦਾਤ? ਕਹਿਣ ਲੱਗੇ ਉਹ ਤੁਹਾਡੇ ਦਰਸ਼ਨਾਂ ਦੀ ਦਾਤ। ਏਡੇ ਵੱਡੇ ਪਰਮਾਤਮਾ ਜੀ, ਆਪਣੇ ਦਰਸ਼ਨਾਂ ਦੀ ਝਲਕ ਵੀ ਸਾਨੂੰ ਬਖਸ਼ ਦਿਓ, ਅਸੀਂ ਵੀ ਆਪਣਾ ਜੀਵਨ ਸਫਲਾ ਕਰਕੇ ਜਾਈਏ, ਵੀ ਆਏ ਸੀ ਸੰਸਾਰ ਦੇ ਵਿੱਚ ਅਸੀਂ ਖੱਟ ਕੇ ਗਏ। ਮੈਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੋਲ ਪੜ੍ਹ ਕੇ ਸੁਣਾਉਣਾ, ਦਰਸ਼ਨਾਂ ਦੀ ਗੱਲ ਕਰਦੇ ਹਾਂ। ਉਹ ਬਚਨ ਕਹਿੰਦੇ ਇਹ, ਰੱਬ ਜੀ ਮੇਰੇ ਅੰਦਰ ਇੱਕ ਵਾਰੀ ਨੀ, ਦੋ ਵਾਰੀ ਨੀ, ਹਰ ਦਿਨ ਇਹ ਮੇਰੇ ਅੰਦਰ ਇੱਛਾ ਪੈਦਾ ਹੁੰਦੀ, ਮਨ ਲੋਚਾ, ਲੋਚੇ ਦੇ ਅਰਥ ਨੇ ਇੱਛਾ ਪੈਦਾ, ਲੋਚਾ ਪੈਦਾ ਨੇ, ਮਨ ਲੋਚਾ ਹਰ ਮਿਲਣ ਕਹੋ ਕਿਉਂ ਦਰਸ਼ਨ ਪਾਇਓ, ਕਿਉਂ ਦੇ ਅਰਸ਼ ਨੇ ਕਿਉਂ, ਮੇਰਾ ਚਿੱਤ ਕਰਦਾ ਪਰਮਾਤਮਾ ਜੀ ਤੁਹਾਨੂੰ ਮਿਲਣ ਦਾ। ਤੇ ਕਿਵੇਂ ਤੁਹਾਡੇ ਦਰਸ਼ਨ ਪਏ, ਕਿਵੇਂ ਤੁਹਾਡੇ ਦਰਸ਼ਨ ਹੋਏ। ਮੈਂ ਲੱਖ ਵੜਾਤੇ ਸਾਹਿਬਾਂ ਜੇ ਬਿੰਦ ਬੁਲਾਈਆ, ਇਹਦੇ ਅਰਥ ਬੜੇ ਕਮਾਲ ਦੇ ਕੀਤੇ ਜੀ ਪ੍ਰੋਫੈਸਰ ਸਾਹਿਬ। ਮੈਂ ਲੱਖ ਵੜਾਤੇ, ਜਦੋਂ ਸੰਸਾਰ ਵਿੱਚ ਬੰਦਾ ਆਉਂਦਾ, ਚਲੋ ਕੁਝ ਦਿਨ ਦੇ ਵਿਚਾਰੇ ਦੇ ਕੁਝ ਉਮਰ ਗਰੀਬੀ ਵਿੱਚ ਨਿਕਲ ਜਾਂਦੀ, ਚਲੋ ਪਰਮਾਤਮਾ ਦਿਨ ਫੇਰਦਾ, ਬਖਸ਼ਿਸ਼ ਕਰਦਾ ਤੇ ਹੁੰਦਾ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ। ਬੰਦੇ ਕਦੀ ਹੰਕਾਰ ਨਾ ਕਰਿਆ ਕਰ ਵੀ ਅੱਜ ਜੇ ਮੈਂ ਸਭ ਕੁਝ ਬਣਾਇਆ ਤੇ ਮੈਂ ਆਪਣੀ ਲਿਆਕਤ ਨਾਲ ਬਣਾਇਆ, ਨਹੀਂ। ਇਹ ਤੇ ਪਰਮਾਤਮਾ ਦੀ ਨਜ਼ਰ ਸਵੱਲੀ ਹੁੰਦੀ ਜੀ ਗੁਰਮੁਖੋ, ਉਦੋਂ ਦਿਨ ਬਦਲਦੇ, ਉਦੋਂ ਸਭ ਕੁਝ ਮਿਲਦਾ, ਆਪਣੀ ਇਹ ਮਿਹਨਤ ਨਾਲ ਕੁਝ ਨਹੀਂ। ਹਾਂ, ਮਿਹਨਤ ਦੇ ਨਾਲ ਰਹਿਮਤ ਉਹਦੀ ਜ਼ਰੂਰੀ ਹੈ। ਅਸਾਂ ਕੀ ਵਾਰ ਦੀ ਪੌੜੀ ਆਪ ਸੰਗਤਾਂ ਨਾਲ ਸਾਂਝੀ ਕਰ, ਵੇਖੋ ਉਸ ਪਰਮਾਤਮਾ ਦੀ ਬਖਸ਼। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ। ਵੱਡੋ ਹੋ ਵੱਡਾ ਵੱਡ ਮੇਦਨ, ਸਿਰੇ ਸਿਰ ਧੰਦੇ ਲਾਇੰਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹਾਉ ਕਰਾਇੰਦਾ, ਤਰ ਮੰਗਣ ਭਿੱਖ ਨਾ ਪਾਇ। ਉਹਦੀ ਨਦਰ ਸਿੱਧੀ ਤੇ ਰਾਜ ਪਾ ਗਏ, ਨਦਰ ਉਪੱਠੀ ਜੇ ਕਰੇ, ਜੇ ਰੱਬ ਦੀ ਨਦਰ ਪੁੱਠੀ ਹੋ ਜਾਏ ਨਾ ਤੇ ਬੰਦਾ ਲੱਖਾਂ ਤੋਂ ਕੱਖਾਂ ਤੱਕ ਖਾ ਜਾਂਦਾ, ਲੱਖਾਂ ਤੋਂ ਕੱਖਾਂ ਤੱਕ ਕੁਛ ਨਹੀਂ ਬਹਿ। ਮੈਂ ਉਹ ਬੇਨਤੀ ਸਾਂਝੀ ਕਰਨ ਲੱਗਾ ਸੀ, ਮਹਾਰਾਜ ਜੀ ਕਹਿੰਦੇ ਨੇ ਵੀ ਜੇ ਬੰਦਿਆ ਅੱਜ ਤੂੰ ਕਹਿੰਦਾ ਵੀ ਮੈਂ ਬਹੁਤ ਕੁਝ ਖੱਟ ਕਮਾ ਲਿਆ, ਇਹ ਵੀ ਵਾਹਿਗੁਰੂ ਦੀ ਨਦਰ ਸਵੱਲੀ ਹੋਈ ਸੀ, ਤੂੰ ਖੱਟ ਕਮਾ ਲਿਆ। ਪਰ ਕਹਿਣ ਲੱਗੇ ਇੱਕ ਬੰਦਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਵੀ ਚਲੋ ਮੈਂ 20-25 ਸਾਲ ਗਰੀਬੀ ਵਿੱਚ ਦਿਨ ਕੱਟੇ ਨੇ, ਅੱਜ ਮੈਂ ਬਹੁਤ ਲੱਖਾਂ ਪਤੀ ਹੋ ਗਿਆ, ਅਰਬਾਂ ਪਤੀ ਹੋ ਗਿਆ। ਉਹ ਬੜੇ ਮਾਣ ਨਾਲ ਸੰਸਾਰ ਵਿੱਚ ਕਹਿੰਦਾ ਮੈਂ ਕੁਝ ਖੱਟ ਕੇ ਜਾ ਰਿਹਾ ਸੰਸਾਰ ਦੇ ਵਿੱਚ, ਕਿਉਂਕਿ ਧਨ ਦੌਲਤ ਕਮਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਉਹ ਕਹਿੰਦੇ ਨੇ ਮੈਂ ਲੱਖ ਵੜਤੇ ਸਾਹਿਬਾਂ ਜੇ ਬਿੰਦ ਪਿਲਾਏ। ਜੇ ਕਿਤੇ ਇੱਕ ਖਿੰਡ ਜਿੰਨਾ ਸਮਾਂ ਵੀ ਰੱਬ ਜੀ ਤੁਸੀਂ ਆਪਣੇ ਦਰਸ਼ਨਾਂ ਦੀ ਮੈਨੂੰ ਦਾਤ ਬਖਸ਼ ਦਿਓ, ਆਪਣੇ ਕੋਲ ਬੁਲਾ ਲਓ, ਧਰਨਾ ਮਿਲਾਪ ਹੋ ਜਾਏ ਤੇ ਮੈਂ ਵੀ ਛਾਤੀ ਤੇ ਹੱਥ ਮਾਰ ਕੇ ਕਹਾਂਗਾ ਮੈਂ ਸੰਸਾਰ ਵਿੱਚ ਗਿਆ ਸਾਂ, ਖੱਟ ਕੇ ਆਇਆ ਰੱਬ ਦੇ ਦਰਸ਼ਨ ਕਰਕੇ। ਬਸ ਇਹ ਬਹੁਤ ਵੱਡੀ ਦਾਤ ਜੀ ਕਿਤੇ ਸਾਡੀ ਝੋਲੀ ਵਿੱਚ ਪੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਸਤਿਗੁਰਾਂ ਨੇ ਬਾਰ ਬਾਰ ਇਹਦਾ ਤਰਲਾ ਲਿਆ ਵੀ ਰੱਬ ਨਾਲ ਮਿਲਾਪ ਹੋ ਜਾਏ, ਰੱਬ ਦੇ ਦਰਸ਼ਨ ਹੋ ਜਾਣ। ਜਿਵੇਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਪੜ੍ਹਦੇ ਹਾਂ, ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ, ਖੋਲ ਕੇ ਵਾੜ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਅੰਦਰ ਠੰਡ ਤਾਂ ਹੀ ਪੈਣੀ, ਮਨ ਦਾ ਸਕੂਨ ਉਸ ਨੂੰ ਮਿਲਣਾ ਜਿਹਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ, ਪਰਮਾਤਮਾ ਦੀ ਬਖਸ਼ਿਸ਼ ਨੂੰ ਪਾਓ ਤੇਰਾ ਭਾਣ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਤਰਲਾ ਲੈਂਦੇ ਪਏ ਰੱਬ ਦੇ ਦਰਸ਼ਨਾਂ ਦੀ, ਹਾਲਾਂਕਿ ਉਹ ਤੇ ਆਪ ਰੱਬ ਨੇ ਪਰ ਸਾਨੂੰ ਸਮਝਾਉਂਦੇ ਪਏ। ਪਾਓ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀ। ਹਰ ਰੋਜ਼ ਰੱਬ ਜੀ ਮੈਂ ਆਪਣੇ ਹੱਥਾਂ ਨੂੰ ਕਾਸਾ ਬਣਾ ਲਿਆ। ਕਾਸਾ ਕਹਿੰਦੇ ਨੇ ਜਿਵੇਂ ਕਿਤੇ ਤੁਸੀਂ ਪਿੰਡਾਂ ਵਿੱਚ ਜੋਗੀ ਵੇਖੋ, ਮੰਗਣ ਵਾਲੇ ਵੇਖੋ, ਉਹਨਾਂ ਨੇ ਆਪਣੇ ਹੱਥ ਵਿੱਚ ਇੱਕ ਬਰਤਨ ਫੜਿਆ ਹੁੰਦਾ ਤੇ ਜਦੋਂ ਵੀ ਕੁਝ ਭੋਜਨ ਪਾਣੀ ਮੰਗਣ ਜਾਂਦੇ ਨੇ ਉਹਦੇ ਵਿੱਚ ਸਵਾਣੀ ਨੂੰ ਕਹਿੰਦੇ ਵੀ ਇਹਦੇ ਵਿੱਚ ਪਾ ਦੇ। ਮਹਾਰਾਜ ਕਹਿਣ ਲੱਗੇ ਮੈਂ ਹੱਥਾਂ ਦਾ ਕਾਸਾ ਬਣਾ ਕੇ ਤੁਰਿਆ, ਭਾਂਡਾ ਬਣਾ ਕੇ ਤੁਰਿਆ, ਰੱਬ ਜੀ ਆਪਣੇ ਦਰਸ਼ਨਾਂ ਦੀ ਦਾਤ ਮੇਰੇ ਇਸ ਕਾਸੇ ਵਿੱਚ ਪਾ, ਤੁਹਾਡੇ ਦਰਸ਼ਨ ਹੋ ਜਾਣ, ਮੇਰਾ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਣ। ਕਈ ਵਾਰੀ ਮਨ ਵਿੱਚ ਸਵਾਲ ਵੀ ਪੈਦਾ ਹੁੰਦਾ ਕਿ ਰੱਬ ਦੇ ਪ੍ਰਤੱਖ ਦਰਸ਼ਨ ਹੋ ਸਕਦੇ, ਗੁਰੂ ਦੇ ਪ੍ਰਤੱਖ ਦਰਸ਼ਨ ਹੋ ਸਕਦੇ ਨੇ? ਬਿਲਕੁਲ ਹੋ ਸਕਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਾ ਇੱਕ ਸ਼ਬਦ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਉਹਨਾਂ ਵਿੱਚ 5-6 ਭਗਤਾਂ ਦਾ ਜ਼ਿਕਰ ਕੀਤਾ ਤੇ ਉਹਦੇ ਵਿੱਚ ਅਖੀਰ ਵਿੱਚ ਉਹਨਾਂ ਨੇ ਤੱਤ ਸਾਰ ਦੱਸਿਆ ਵੀ ਇਸ ਭਗਤ ਨੇ ਵੀ ਭਗਤੀ ਕੀਤੀ, ਇਹਨੇ ਵੀ ਭਗਤੀ ਕੀਤੀ, ਰੱਬ ਨਾਲ ਮਿਲਾਪ ਹੋ ਗਿਆ, ਇਹਦਾ ਵੀ ਹੋ ਗਿਆ। ਇਹਨਾਂ ਨੂੰ ਵੇਖ ਕੇ ਭਗਤ ਧੰਨਾ ਜੀ ਤੁਰੇ ਨੇ, ਵੀ ਰੱਬ ਜੀ ਜੀ ਇਹਨਾਂ ਨੂੰ ਦਰਸ਼ਨ ਦੇ ਸਕਦੇ ਜੇ ਤੇ ਮੇਰੀ ਝੋਲੀ ਵਿੱਚ ਵੀ ਦਰਸ਼ਨਾਂ ਦੀ ਦਾਤ ਪਾ। ਤੇ ਪੁੱਛਿਆ ਜੀ ਫਿਰ ਦਰਸ਼ਨ ਹੋ ਗਏ? ਕਹਿਣ ਲੱਗੇ ਬਿਲਕੁਲ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੋਲਣ, ਕਹਿਣ ਲੱਗੇ ਜਦੋਂ ਬੰਦੇ ਦੇ ਅੰਦਰ ਲੋਚਾ ਪੈਦਾ ਹੋਈ ਭਗਤੀ ਵਾਲੇ ਪਾਸੇ ਸਿਮਰਨ ਵਾਲੇ ਪਾਸੇ ਤੁਰ ਪਿਆ, ਪਰਮਾਤਮਾ ਆਪ ਸਾਕਸ਼ਾਤ ਸਾਹਮਣੇ ਖਲੋ ਗਿਆ। ਅੱਜ ਸਾਡੇ ਮਨਾਂ ਵਿੱਚ ਇਹ ਭਰਮ ਭੁਲੇਖਾ ਵੀ ਅੱਜ ਤੱਕ ਰੱਬ ਨਾ ਕਿਸੇ ਨੇ ਵੇਖਿਆ, ਕਿਹੋ ਜਿਹਾ ਰੱਬ ਹੈ? ਪਰ ਨਹੀਂ, ਭਗਤੀ ਕਰਨ ਵਾਲਿਆਂ ਨੇ ਵੇਖਿਆ, ਉਹਨਾਂ ਦੇ ਸਾਹਮਣੇ ਆਣ ਕੇ ਖਲੋ ਗਿਆ ਪਰਮਾਤਮਾ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਗੋਬਿੰਦ ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿਕਣੇ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਤੇ ਹੋਇਆ ਕਿ ਮਿਲੇ ਪ੍ਰਤੱਖ। ਪ੍ਰਤੱਖ ਦੇ ਅਰਥ ਪਤਾ ਕੀ ਹੁੰਦਾ? ਇੱਕ ਦੂਜੇ ਦੇ ਸਾਹਮਣੇ, ਜਿਵੇਂ ਮੈਂ ਤੁਹਾਨੂੰ ਵੇਖ ਰਿਹਾ, ਤੁਸੀਂ ਮੈਨੂੰ ਵੇਖ ਰਿਹਾ, ਆਪਾਂ ਇੱਕ ਦੂਜੇ ਸਾਹਮਣੇ ਬੈਠੇ। ਮਿਲੇ ਪ੍ਰਤੱਖ, ਭਗਤ ਧੰਨਾ ਜੀ ਕਹਿੰਦੇ ਨੇ ਮੈਨੂੰ ਪ੍ਰਤੱਖ ਹਰੀ ਮਿਲਿਆ ਹੈ। ਮਿਲੇ ਪ੍ਰਤੱਖ ਗੁਸਾਈਆਂ ਧੰਨਾ, ਵੱਡ ਭਾਗਾ ਵੱਡਿਆਂ ਭਾਗਾਂ ਵਾਲਾ ਧੰਨਾ ਜਿਹਨੇ ਭਗਤੀ ਕੀਤੀ, ਗੋਪਾਲ ਤੇਰਾ ਆਰਤਾ ਜੋ ਜੰਤ ਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰ। ਤਾਂ ਦਾਲ ਸਿੱਧਾ ਮੰਗੂ ਕੀ ਉਹ ਬੜਾ ਖੁਸ਼ੀ ਕਰੇ ਨੇ ਤਜੀਓ, ਪਨਿਆ ਸ਼ਾਦ ਨਿਕਾ ਨਾਜ ਮੰਗੂ, ਸੱਤ ਸੀਕਾ ਗੋ ਪੈਸ ਮੰਗੂ, ਲਵੇਰੀ ਇੱਕ ਤਾਜਨ ਤੁਰੀ, ਚੰਗੇਰੀ ਕਰਕੀ ਗੀ ਹਨ ਚੰਗੀ ਜਿਹਨੇ ਧੰਨਾ ਲੇਵੈ ਮੰਗੀ। ਜਦੋਂ ਪ੍ਰਤੱਖ ਹਰੀ ਸਾਹਮਣੇ ਆ ਗਿਆ ਨਾ, ਕਹਿੰਦੇ ਫਿਰ ਕਿਹਾ ਭਗਤ ਜੀ ਮੰਗੋ ਕੀ ਮੰਗਦੇ, ਇਹਨਾਂ ਸਾਨੂੰ ਇਰਾਦੇ ਯਾਦ ਕੀਤਾ ਹੈ, ਅੱਜ ਤੁਹਾਡੇ ਸਾਹਮਣੇ ਸਾਕਸ਼ਾਤ ਪਰਮਾਤਮਾ ਮੰਗੋ। ਤੇ ਫਿਰ ਭਗਤ ਧੰਨਾ ਜਿਹਨੇ ਲਾਲਚ ਨਹੀਂ ਕੀਤਾ, ਕਹਿਣ ਲੱਗੇ ਰੱਬ ਜੀ ਜੇ ਆਏ ਜੇ ਸਾਹਮਣੇ ਤੇ ਆ ਲੋ ਰੋਜ਼ ਦੀਆਂ ਲੋੜਾਂ ਨੇ ਇਹ ਪੂਰੀਆਂ ਕਰ ਦੇ, ਇਹ ਮੇਰੀ ਝੋਲੀ ਵੀ ਦਾਤ ਪਾ, ਦਾਲ ਪ੍ਰਸ਼ਾਦਾ ਪਾਣੀ ਮਿਲੀ ਜਾਏ, ਘਰ ਵਾਲੀ ਮਿਲ ਜਾਏ, ਸਾਥ ਦੇਣ ਵਾਲੀ, ਬੰਦਗੀ ਕਰਨ ਵਾਲੀ, ਚੱਲਣ ਵਾਸਤੇ ਇੱਕ ਦੇਗਾ ਦੂਸਰੀ ਜਗ੍ਹਾ ਤੇ ਜਾਣ ਵਾਸਤੇ ਘੋੜੀ ਮਿਲ ਜਾਏ, ਸਵਾਰੀ ਮਿਲ ਜਾਏ, ਪੈਰ ਵਿੱਚ ਪਾਉਣ ਵਾਸਤੇ ਜੁੱਤੀ ਮਿਲ ਜਾਏ, ਬਸ ਇਹ ਲੋੜਾ ਪੂਰੀ। ਇਹਦਾ ਭਾਵ ਵੀ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ ਜੇ ਬੰਦੇ ਦਾ ਮਨ ਬਣ ਜਾਏ, ਤੁਰ ਪਏ ਇਸ ਪਾਸੇ। ਭਾਈ ਗੁਰਦਾਸ ਸਾਹਿਬ ਜੀ ਨੇ ਨਾ ਰੱਬ ਦੇ ਦਰਸ਼ਨਾਂ ਦੀ ਗੱਲ ਕਰਦੇ ਆ ਬਚਨ ਕਹੇ ਨੇ, ਭਗਤ ਨਾਮਦੇਵ ਜੀ ਰੋ ਜੇ ਰੱਬ ਦੇ ਦਰਸ਼ਨ ਕਰਨ ਜਾਂਦੇ ਸਨ, ਤੇ ਇੱਕ ਦਿਨ ਭਗਤ ਤਰਲੋਚਨ ਜੀ ਉਹਨਾਂ ਦੇ ਕੋਲ ਆ ਗਏ। ਭਗਤ ਤਰਲੋਚਨ ਜੀ ਕਹਿਣ ਲੱਗੇ, ਨਾਮਦੇਵ ਜੀ ਵੇਖ ਮੈਂ ਵੀ ਤੁਹਾਡਾ ਮਿੱਤਰ ਹੈ, ਆਪਾਂ ਰੋਜ਼ ਇਕੱਠੇ ਬੈਠਦੇ ਹਾਂ, ਗੱਲਬਾਤ ਕਰਦੇ ਹਾਂ, ਸਾਡੀ ਬੜੀ ਦੋਸਤੀ ਗੂੜੀ ਹੈ, ਮਿੱਤਰ ਹੈ, ਤੁਸੀਂ ਰੱਬ ਦੇ ਰੋਜ਼ ਦਰਸ਼ਨ ਕਰਦੇ ਜੇ, ਕਿਤੇ ਮੈਨੂੰ ਵੀ ਝਲਕ ਪਵਾ ਦਿਓ ਉਸ ਰੱਬ ਦੀ। ਤੇ ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਵੀ ਅੱਜ ਮੈਂ ਜਦੋਂ ਜਾਵਾਂਗਾ ਨਾ ਅੰਮ੍ਰਿਤ ਵੇਲੇ ਜੁੜਾਂਗਾ, ਰੱਬ ਦੇ ਦਰਸ਼ਨ ਕਰਾਂਗਾ ਤੇ ਤੇਰੀ ਵੀ ਬੇਨਤੀ ਕਰ ਦਿਆਂਗਾ ਵੀ ਰੱਬ ਜੀ ਜਿੱਥੇ ਮੇਰੇ ਤੇ ਬਖਸ਼ਿਸ਼ ਕੀਤੀ ਜੇ, ਦਰਸ਼ਨ ਦਿੰਦੇ ਜੇ, ਇੱਕ ਝਲਕ ਤਰਲੋਚਨ ਜੀ ਨੂੰ ਵੀ ਦੇ ਦਿਓ। ਕਹਿਣ ਲੱਗੇ ਬਿਲਕੁਲ ਦੇ। ਵੇਖੋ ਇਹ ਭਗਤਾਂ ਦੀਆਂ ਜਿਹੜੇ ਇਹ ਅਗਮੀ ਬੋਲ ਨੇ ਇਹਨਾਂ ਦੇ, ਇਹ ਅੱਜ ਭਾਵੇਂ ਅਸੀਂ ਮੰਨੀਏ ਭਾਵੇਂ ਨਾ ਮੰਨੀਏ, ਪਰ ਇਹ ਸਭ ਕੁਝ ਹੈ। ਜਦੋਂ ਬੰਦਾ ਧਰਮ ਦੀ ਦੁਨੀਆਂ ਵਾਲੇ ਪਾਸੇ ਤੁਰਦਾ ਹੈ ਨਾ, ਫਿਰ ਸਾਰਾ ਕੁਝ ਸਾਕਸ਼ਾਤ ਜੋ ਗੁਰਬਾਣੀ ਨੇ ਲਿਖਿਆ ਸਾਡੇ ਸਾਹਮਣੇ ਆ ਜਾਂਦਾ। ਉਹ ਭਾਈ ਗੁਰਦਾਸ ਸਾਹਿਬ ਨੇ ਬੋਲ ਕੇ ਨੇ, ਦਰਸ਼ਨ ਵੇਖਣ ਨਾਮ ਦੇਵ ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਭਗਤ ਨਾਮ ਦੇ ਪਰਮਾਤਮਾ ਦੇ ਚਲ ਕੌਤਕ ਜਿਹੜੇ ਸੁਣਾਉਂਦਾ ਹੈ, ਮੇਰੀ ਵੀ ਕਰ ਬੇਨਤੀ। ਭਗਤ ਲੋਚਨ ਦੀ ਕਹਿਣ ਲੱਗੇ ਵੀ ਮੇਰੀ ਵੀ ਬੇਨਤੀ ਕਰਦੇ, ਮੈਨੂੰ ਵੀ ਰੱਬ ਜੀ ਦੇ ਦਰਸ਼ਨ ਹੋ ਜਾਣ। ਮੇਰੀ ਭੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕੁਰ ਜੀ ਨੂੰ ਪੁੱਛਿਓਸ। ਫਿਰ ਉਸ ਵੇਲੇ ਭਗਤ ਨਾਮ ਦੇਵ ਜੀ ਰੱਬ ਨੂੰ ਪੁੱਛਦੇ ਪਏ ਨੇ, ਠਾਕੁਰ ਜੀ ਨੂੰ ਪੁੱਛਿਓਸ, ਦਰਸ਼ਨ ਕਿਵੇਂ ਤਰਲੋਚਨ ਪਾਵੇ? ਰੱਬ ਜੀ ਮੇਰਾ ਸੱਜਣ ਮਿੱਤਰ ਹੈ ਤਰਲੋਚਨ, ਉਹ ਤੁਹਾਡੇ ਦਰਸ਼ਨ ਕਿਵੇਂ ਪਾਵੇ? ਉਹਨੂੰ ਵੀ ਕਿਤੇ ਦਰਸ਼ਨ ਦਾ ਦੇ। ਹੱਸ ਕੇ ਠਾਕੁਰ ਬੋਲਿਆ, ਅੱਗੋ ਪ੍ਰਮਾਤਮਾ ਹੱਸ ਕੇ ਬੋਲੇ, ਨਾਮਦੇਵ ਨੂੰ ਕਹੇ ਸਮਝਾਵੇ। ਰੱਬ ਕਹਿਣ ਲੱਗਾ, ਨਾਮਦੇਵ ਜੀ ਉਹਨੂੰ ਸਮਝਾ ਦੀਆਂ ਸਾਡੀ ਗੱਲਾਂ, ਹੱਥ ਨਾ ਆਵੇ ਭੇਟ ਸੋ, ਤੁਸ ਤਰਲੋਚਨ ਮੈਂ ਮੋਹ ਲਾਵੇ। ਓਏ ਮਾਇਆ ਦਾ ਪੁਜਾਰੀ,
1: ਹੋਵੇ, ਕੰਮ ਕਾਜ ਕਰਨ ਵਾਲਾ, ਇੱਕ ਇੱਕ ਟਕੇ ਦਾ ਹਿਸਾਬ ਕਰਨ ਵਾਲਾ, ਉਹਦੇ ਅੰਦਰ ਪ੍ਰੇਮ ਨਹੀਂ, ਤੇ ਅਸੀਂ ਪ੍ਰੇਮ ਵਾਲਿਆਂ ਦੇ ਸਾਹਮਣੇ ਆਣ ਕੇ ਖਲੋਨੇ, ਜਿਹੜੇ ਟਕੇ ਨਾਲ ਸਾਨੂੰ ਖਰੀਦਣਾ ਚਾਹੁੰਦੇ ਨੇ ਨਾ, ਨਹੀਂ ਕੰਚਨ ਸਿਉ ਪਾਈਏ ਨਹੀਂ, ਤੋਲ ਮਨ ਦੇ ਆਰਾਮ ਲਿਆ ਹੈ ਮਾਉ। ਇੱਥੇ ਤੇ ਮਨ ਦੇਣ ਵਾਲੇ ਨੂੰ, ਆਪਣਾ ਭੇਟ ਕਰਨ ਵਾਲੇ ਨੂੰ ਪਰਮਾਤਮਾ ਦਰਸ਼ਨ ਹੁੰਦੇ। ਹੱਥ ਨਾ ਆਵੇ ਭੇਟ ਸੋ, ਤੁਸ ਤਰਲੋਚਨ ਮੈਂ ਮੋਹ ਲਾਵੇ ਹਾਂ ਅਧੀਨ ਹਾਂ ਭਗਤ ਦੇ। ਅਸੀਂ ਪੈਸਿਆਂ ਨਾਲ ਵਸ ਵਿੱਚ ਨਹੀਂ ਆਉਣ ਵਾਲੇ, ਅਸੀਂ ਚਲਾਕੀਆਂ ਨਾਲ ਵਸ ਵਿੱਚ ਨਹੀਂ ਆਉਣ ਵਾਲੇ ਹਾਂ। ਹਾਂ ਅਧੀਨ ਹਾਂ, ਹਾਂ ਦੇ ਅਰਥ ਨੇ ਮੈਂ ਅਧੀਨ ਹਾਂ ਕਿਹਨਾਂ ਦੇ, ਭਗਤ ਦੇ, ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਨੇ, ਜਿਹਨਾਂ ਦੇ ਅੰਦਰ ਪ੍ਰੇਮ ਹੈ, ਭਾਵਨਾ ਹੈ। ਹਾਂ ਅਧੀਨ ਹਾਂ ਭਗਤ ਦੇ, ਪਹੁੰਚ ਨਿਹੰਗਾ ਭਗਤੀ ਦਾ ਵੈ ਹੋਏ ਵਿਚੋਲਾ ਆਣ ਬੁਲਾਵੇ। ਚੱਲ ਜੇ ਤੂੰ ਵਿਚੋਲਾ ਬਣੀ ਗਿਆ ਹੈ ਨਾ, ਤੇ ਵਿਚੋਲੇ ਦੀ ਲਾਜ ਪੱਤ ਅਸੀਂ ਰੱਖਦੇ। ਪਰਮਾਤਮਾ ਕਹਿੰਦਾ ਚੱਲ ਤੂੰ ਵਿਚੋਲਾ ਬਣ ਗਿਆ, ਕਹਿੰਦਾ ਵੀ ਉਹਨੂੰ ਝਲਕ ਦੇ ਦੀਏ, ਕਹਿਣ ਲੱਗੇ ਚੱਲ ਉਹਨੂੰ ਵੀ ਦਰਸ਼ਨਾਂ ਦੀ ਝਲਕ ਦੇ ਦਿੰਦੇ। ਭਗਤ ਤਰਲੋਚਨ ਜੀ ਨੂੰ ਆਣ ਕੇ ਦੱਸਿਓ ਭਲਿਆ, ਉਹ ਰੱਬ ਸੋਨੇ ਨਾਲ ਨਹੀਂ ਉਹ ਖਰੀਦਿਆ ਜਾਂਦਾ, ਧਨ ਦੌਲਤ ਨਾਲ ਨਹੀਂ ਉਹ ਖਰੀਦਿਆ ਜਾਂਦਾ, ਉਹ ਪ੍ਰੇਮ ਵਾਲਿਆਂ ਦੇ ਹਿਰਦੇ ਵਿੱਚ ਆਣ ਕੇ ਵਸਦੇ, ਉਹਨਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਦਾ। ਜਦੋਂ ਪ੍ਰੇਮ ਭਾਵਨਾ ਦੇ ਨਾਲ ਭਗਤੀ ਕਰੇਗਾ ਨਾ, ਤੇ ਸੱਚ ਜਾਣੀ ਉਹ ਪਰਮਾਤਮਾ ਤੈਨੂੰ ਵੀ ਸਾਖਿਆ ਦਰਸ਼ਨ ਦੇ। ਇਹ ਅਗੰਮੇ ਬੋਲ ਨੇ, ਬੜੀਆਂ ਗੂੜੀਆਂ ਗੱਲਾਂ ਨੇ ਜਦੋਂ ਭਗਤੀ ਦੇ ਰੰਗ ਵਿੱਚ ਬੰਦਾ, ਕਿਉਂਕਿ ਅੱਜ ਤੇ ਅਸੀਂ ਤਰੱਕੀ ਬੜਾ ਕਰੀ ਜਾਂਦੇ। 95% ਉਹ ਲੋਕ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ, ਕਿਹੜੇ ਉਹਨਾਂ ਨੇ ਦਰਸ਼ਨਾਂ ਵਾਲੇ ਪਾਸੇ ਤੁਰਨਾ, ਕਿਹੜਾ ਭਗਤੀ ਵਾਲੇ ਪਾਸੇ। ਜਿਹੜਾ ਬੰਦਾ ਮੰਨਣ ਵਾਸਤੇ ਤਿਆਰ ਨਹੀਂ, ਉਹ ਕੀ ਭਗਤੀ ਕਰੇ, ਕੀ ਸਿਮਰਨ ਕਰੇ। ਨਹੀਂ ਗੁਰਮਖੋ, ਜਦੋਂ ਬੰਦਾ ਤੁਰ ਪੈਂਦਾ ਹੈ ਨਾ, ਗੁਰਬਾਣੀ ਦੇ ਬੋਲ ਨੇ, ਉਹ ਕਹਿੰਦੇ ਨੇ ਜੈ ਜੈ ਪੇਖੂ ਤਹੇ ਹਜੂਰ ਦੂਰ ਕਤ ਹੋ ਨਾ ਜੈ। ਜਿਹੜੇ ਲੋਕ ਕਹਿੰਦੇ ਨੇ ਹੈ ਹੀ ਨਹੀਂ, ਮੈਂ ਮੰਨਦਾ ਹੀ ਨਹੀਂ, ਉਹ ਕਹਿਣ ਲੱਗੇ ਨੇ ਤੇਰੇ ਨਾਮ ਮੰਨਣ ਨਾਲ ਕੀ ਹੋ ਜਾਏ, ਉਸ ਰੱਬ ਨੇ ਥੋੜਾ ਵੀ ਖਤਮ ਹੋ ਜਾਣ ਨਾ। ਭਾਵੇਂ ਤੂੰ ਮੰਨ ਤੇ ਭਾਵੇਂ ਨਾ ਮੰਨ, ਉਹ ਤੇਰੇ ਕੋਲ ਨੇਤਰ ਹੀ ਨਹੀਂ ਜਿਹਨਾਂ ਨੇਤਰਾਂ ਦੇ ਨਾਲ ਉਸ ਰੱਬ ਦੇ ਦਰਸ਼ਨ ਹੋ ਸਕਣ। ਸੇ ਅੱਖੜੀਆਂ ਬੇਅਨ ਜਿੰਨੀ ਡਸੰਦੋ ਮਾਂ ਪਰੀ, ਉਹ ਤੇ ਅੱਖੀਆਂ ਹੀ ਵੱਖਰੀਆਂ ਨੇ, ਉਹ ਤੇ ਪ੍ਰੇਮ ਦੀਆਂ ਅੱਖਾਂ ਚਾਹੀਦੀਆਂ ਰੱਬ ਦੇ ਦਰਸ਼ਨ ਕਰਨ ਵਾ। ਸਾਚ ਕਹੋ ਸੁਣ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਖੈਰ ਸ਼ਬਦ ਲੰਬੇਰਾ, ਆਜੋ ਅੱਖਰੀ ਅਰਥ ਕਰ ਲਈਏ। ਮਹਾਰਾਜ ਜੀ ਕਹਿੰਦੇ ਨੇ ਸਾਡੇ ਅੰਦਰ ਇੱਕ ਚਿਤਵਣੀ ਪੈਦਾ ਹੋਈ, ਲੋਚਾ ਪੈਦਾ ਹੋਈ, ਦਰਸ਼ਨ ਪਿਆ ਸੀ ਦਿਨ ਸਰਾਤ, ਚਿਤਵਾ ਅਨ ਦਿਨ ਨੀ, ਦਿਨ ਰਾਤ ਮੈਂ ਚਿਤਵਦਾ ਰਹਿਣਾ ਵੀ ਰੱਬ ਜੀ ਤੇਰੇ ਦਰਸ਼ਨਾਂ ਦੀ ਪਿਆਸ ਹੈ, ਤੇਰੇ ਦਰਸ਼ਨਾਂ ਦੀ ਅੰਦਰ ਤਾਂਘ ਪੈਦਾ ਹੋਈ, ਇਹਨੂੰ ਪੂਰੀ ਕਰ ਦਿਓ। ਖੁੱਲ ਕਪੱਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਫਿਰ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਤੁਹਾਡੀ ਆਸਥਾ ਪੂਰੀ ਹੋ ਗਈ, ਇੱਛਾ ਪੂਰੀ ਹੋ ਗਈ ਰੱਬ ਜੀ ਦਰਸ਼ਨਾਂ ਦੀ। ਕਹਿਣ ਲੱਗੇ ਹਾਂ। ਪੁੱਛਿਆ ਜੀ ਕਿਵੇਂ? ਕੋਲ ਕਪੱਟ ਗੁਰ ਮੇਲੀਆ, ਗੁੱਗਾ ਗੱਗੇ ਨੂੰ ਔਂਕੜ ਤੇ ਰਾਰੇ ਨੂੰ ਸਿਆਰੀ, ਇਹਦੇ ਅਰਥ ਨੇ ਗੁਰੂ ਨੇ ਕੀ ਕੀਤਾ, ਮੇਰੇ ਕਪਾਟ ਖੋਲ ਦਿੱਤੇ। ਆ ਜਿਹੜੀ ਹਉਮੈ ਦੀ ਸਾਹਮਣੇ ਦੀਵਾਰ ਸੀ ਨਾ, ਇਸ ਹਉਮੈ ਦੀ ਦੀਵਾਰ ਨੂੰ ਭੰਨ ਦਿੱਤਾ, ਦਰਵਾਜ਼ਾ ਖੋਲ ਦਿੱਤਾ। ਗੁਰੂ ਨੇ ਮੈਨੂੰ ਪਰਮਾਤਮਾ ਨਾਲ ਮਿਲਾ ਦਿੱਤਾ, ਗੁਰੂ ਨੇ ਮੈਨੂੰ ਰੱਬ ਦੇ ਦਰਸ਼ਨ ਕਰਵਾ ਦਿੱਤੇ। ਤਾਂ ਹੀ ਮਹਾਰਾਜ ਜੀ ਕਹਿੰਦੇ ਨੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਟ, ਹਰ ਨਾਮੋ ਮੰਤਰ ਦਰੜਾਏ ਦਾ, ਕੱਟੇ ਹਮੇ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ, ਜਿਨੇ ਤੁਰੇ ਪਿਆ ਸੰਜੋ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਗੁਰੂ ਨੇ ਕਿਰਪਾ ਕੀਤੀ, ਹਰੀ ਮਿੱਤਰ ਨਾਲ ਮਿਲਾਪ ਕਰਾ ਦਿੱਤਾ, ਉਹਦੇ ਦਰਸ਼ਨ ਕਰਵਾ ਦਿੱਤੇ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਕਰੂ ਬੇਨੰਤੀ ਆ। ਮਹਾਰਾਜ ਕਹਿਣ ਲੱਗੇ ਸਿੱਖਾ, ਜੇ ਤੇਰੇ ਅੰਦਰ ਭਾਵਨਾ ਪੈਦਾ ਹੋਈ ਨਾ ਰੱਬ ਦੇ ਦਰਸ਼ਨਾਂ ਦੀ, ਫਿਰ ਤੂੰ ਇਸ ਤਰ੍ਹਾਂ ਕਰਿਆ ਕਰ, ਆਹ ਬੇਨਤੀ ਕਰਿਆ ਕਰ। ਸੁਣ ਯਾਰ ਹਮਾਰੇ, ਹੇ ਮੇਰੇ ਯਾਰ, ਹੇ ਮੇਰੇ ਸੱਜਣ, ਹੇ ਮੇਰੇ ਮਿੱਤਰ, ਗੁਰੂ ਜੀ ਸੁਣੋ, ਇੱਕ ਕਰੂੰ ਬੇਨੰਤੀ ਆ, ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ। ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀ ਆ। ਉਹ ਜਿਹੜਾ ਮੋਹਣ ਹੈ ਨਾ, ਮੋਹਣ ਲਾਲ, ਮਨ ਨੂੰ ਮੋਹਣ ਵਾਲਾ ਸੋਹਣਾ ਪਰਮਾਤਮਾ, ਕਹਿਣ ਲੱਗੇ ਮੈਨੂੰ ਲੱਭਦਾ ਫਿਰਦਾ। ਕਿਵੇਂ ਲੱਭੇ? ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਕਪੂਰੀ ਦਰਸ਼ਨ ਦੀਜੇ। ਹੇ ਸਤਿਗੁਰੂ ਜੀ, ਮੈਨੂੰ ਉਸ ਪਿਆਰੇ ਦੀ ਦਸ ਪਾ ਦਿਓ, ਕਿਵੇਂ ਮੈਂ ਲੱਭਾਂ, ਕਿੱਥੇ ਲੱਭਾਂ? ਤੇ ਕਹਿਣ ਲੱਗੇ ਫਿਰ ਇੰਜ ਕਰੋ, ਮੈਂ ਆਪਣਾ ਸਿਰ ਵੀ ਕੁਰਬਾਨ ਕਰ ਦਿਆਂ। ਤੁਹਾਡੇ ਚਰਨਾਂ ਵਿੱਚ ਸਭ ਕੁਝ ਭੇਟਾ ਕਰਦੇ ਹਾਂ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀਨਾ ਤੇਰੀ ਜੇ ਮੇਰੇ ਅੱਖਾਂ ਦੇ ਵਿੱਚ ਤੜਫ ਹੈ ਵੀ ਜਿੰਨੀ ਦੇਰ ਤੱਕ ਰੱਬ ਦੇ ਦਰਸ਼ਨ ਨਹੀਂ ਨਾ ਹੁੰਦੇ ਓਨੀ ਦੇਰ ਤੱਕ ਇਹਨਾਂ ਨੂੰ ਚੈਨ ਨਹੀਂ ਆਉਂਦਾ। ਪ੍ਰਭ ਸਿਵਮਨ ਲੀਨਾ ਜੋਜਲ ਮੀਨਾ ਚਾਤਰਕ ਜਿਵੇਂ ਤੇ ਸੰਤੀ ਮੇਰਾ ਮਨ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਤੜਫ ਰਿਹਾ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ, ਜਿਵੇਂ ਚਾਤਰਕ ਬੀਹਾ ਬੂੰਦ ਤੋਂ ਬਿਨਾਂ ਤੜਫਦਾ ਹੈ। ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬਜੰਤੀ ਹੈ। ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਦਾ ਹੈ ਨਾ ਪੂਰਾ ਗੁਰੂ ਉਹਨਾਂ ਦੀ ਇਹ ਪਿਆਸ ਬੁਝਾਉਂਦਾ ਹੈ, ਭਾਵ ਉਹਨਾਂ ਦੇ ਅੰਦਰ ਜਿਹੜੀ ਚਾਹਨਾ ਪੈਦਾ ਹੋਈ ਇੱਛਾ ਪੈਦਾ ਹੋਈ ਉਸ ਇੱਛਾ ਨੂੰ ਪੂਰੀਆਂ ਕਰਦਾ। ਯਾਰ ਵੇ ਪ੍ਰੇ ਹੱਬੇ ਸਕੀਆ ਮੂੰਹ ਕਹੀ ਨਾ ਜਿਹੀ ਹੈ। ਇਹ ਬੇਨਤੀਆਂ ਨੇ ਹੇ ਸਤ ਸੰਗੀ ਜਨੋ ਹੇ ਸਹੇਲੀਓ ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਨੂੰ ਰਾਹ ਤੇ ਪਏ ਨੇ। ਕਹਿਣ ਲੱਗੇ ਕਿੰਨੀਆਂ ਚੰਗੀਆਂ ਨੇ ਮਹਾਨ ਨੇ ਜਿਹੜੀਆਂ ਭਗਤੀ ਕਰਦੀਆਂ ਮੂੰਹ ਕਹੀ ਨਾ ਜਿਹੀ ਹੈ। ਕਹਿਣ ਲੱਗੇ ਮੈਂ ਤੇ ਉਹਨਾਂ ਵਰਗੀ ਹੈ ਹੀ ਨਹੀਂ। ਭਗਤੀ ਕਰਨ ਵਾਲੇ ਜਿਹੜੇ ਨੇ ਸਿਮਰਨ ਕਰਨ ਵਾਲੇ ਨੇ ਯਾਰ ਵੇ ਹਿੱਕ ਡੂ ਹਿੱਕ ਚਾੜੇ ਹੋ ਕਿਸ ਚਿੱਤੇ ਹੀ ਹੈ। ਕਹਿਣ ਲੱਗੇ ਇੱਕ ਤੋਂ ਇੱਕ ਵੱਧ ਨੇ ਸਿਮਰਨ ਕਰਨ ਵਾਲੇ, ਤੇ ਤੁਸੀਂ ਕਿਤੇ ਧਰਮ ਵਾਲੇ ਪਾਸੇ ਤੁਰੋ ਬੰਦਗੀ ਵਾਲੇ ਪਾਸੇ ਤੁਰੋ ਤੁਹਾਨੂੰ ਪਤਾ ਲੱਗ ਜਾਏਗਾ। ਬੰਦਾ ਜਦੋਂ ਹੌਲੀ ਹੌਲੀ ਇਸ ਪਾਸੇ ਤੁਰਦਾ ਨਾ ਕਿਤੇ ਪੰਜ ਬਾਣੀਆਂ ਦਾ ਨਿਤਨੇਮ ਕਰ ਲਏ ਰਹਿ ਰਸ ਕਰ ਲਏ ਤੇ ਬੰਦਾ ਕਹਿੰਦਾ ਮੈਂ ਬੜਾ ਮਹਾਨ ਹੋ ਗਿਆ। ਫਿਰ ਜਦੋਂ ਹੋਰ ਗੁਰੂ ਦੀ ਸੰਗਤ ਵਿੱਚ ਆਣ ਕੇ ਵੇਖਦਾ ਨਾ ਉੱਥੇ ਪਤਾ ਲੱਗਦਾ ਮੈਂ ਤੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ, ਇੱਥੇ ਉਹ ਗੁਰਮੁਖ ਪਿਆਰੇ ਨੇ ਜਿਹੜੇ ਵਾਹਿਗੁਰੂ ਸੁਖਮਣੀ ਸਾਹਿਬ ਦਾ ਵੀ ਪਾਠ ਕਰਦੇ। ਜਦੋਂ ਬੰਦਾ ਹੋਰ ਨਿਤਨੇਮ ਵਧਾਉਂਦਾ ਫਿਰ ਹੋਰ ਸੰਗਤ ਵਿੱਚ ਪਤਾ ਲੱਗਦਾ ਮੈਂ ਤੇ ਇਕੱਲਾ ਇੱਕ ਸੁਖਮਣੀ ਸਾਹਿਬ ਦਾ ਪਾਠ ਕਰਦਾ ਹੈ, ਇੱਥੇ ਤੇ ਉਹ ਗੁਰਮੁਖ ਪਿਆਰੇ ਨੇ ਜਿਹੜੇ ਘੱਟੋ ਘੱਟ ਆਸਾ ਕੀ ਵਾਰ ਦਾ ਸੁਖਮਣੀ ਸਾਹਿਬ ਦਾ ਪੰਜਾਂ ਬਾਣੀਆਂ ਦਾ ਪੰਜ ਪੋਥੀ ਜਿਹੜੀ ਪੰਜ ਗ੍ਰੰਥੀ ਹੁੰਦੀ ਨਾ ਜਿਹਦੇ ਪਾਠ ਸਿਖਾਇਆ ਜਾਂਦਾ ਬੱਚਿਆਂ ਨੂੰ ਉਹ ਵੀ ਸਾਰੀ ਸਾਰੀ ਪੜ੍ਹਦੇ ਨੇ। ਇੱਥੇ ਤੇ ਪਤਾ ਲੱਗਦਾ ਮੈਂ ਤੇ 5 ਵਜੇ ਉੱਠਦਾ, ਇੱਥੇ ਤੇ ਪਤਾ ਲੱਗਦਾ ਇੱਥੇ ਤੇ 2-2 ਵਜੇ ਉੱਠ ਕੇ ਬੰਦਗੀ ਕਰਨ ਵਾਲੇ। ਹਿੱਕ ਟੂ ਹਿੱਕ ਚੜ੍ਹਾਂਦੀਆਂ ਇੱਕ ਤੋਂ ਇੱਕ ਵੱਧ ਨੇ ਸਿਮਰਨ ਕਰਨ ਵਾਲੀਆਂ, ਹਉ ਕਿਸੇ ਚ ਤੇ ਮੈਂ ਤੇ ਉਹਨਾਂ ਦੇ ਨੇੜੇ ਤੇੜੇ ਨੀ। ਹਿੱਕ ਨੂੰ ਹਿੱਕ ਚਾੜੇ ਅਣਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਪਰਮਾਤਮਾ ਦੇ ਮਿਲਾਪ ਦਾ ਉਹ ਆਨੰਦ ਲੈਂਦੇ ਨੇ। ਤਿੰਨਾ ਦੇਖ ਮਨ ਚਾਓ ਠੰਡਾ ਹੋ ਕਦ ਪਾਏ ਗੁਣ ਤਾਸਾ। ਜਦੋਂ ਉਹ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਉਠਾਉਂਦੇ ਨੇ ਤੇ ਫਿਰ ਮੇਰੇ ਮਨ ਵਿੱਚ ਵੀ ਵਿਚਾਰ ਪੈਦਾ ਹੁੰਦੀ ਕਦੀ ਮੇਰੇ ਤੇ ਵੀ ਦਿਨ ਆਉਣਗੇ, ਕਦੀ ਮੇਰੇ ਤੇ ਬਖਸ਼ਿਸ਼ ਹੋਏਗੀ, ਕਦੀ ਰੱਬ ਦੇ ਨਾਲ ਮੇਰਾ ਵੀ ਮਿਲਾਪ ਹੋਵੇਗਾ। ਜਿੰਨੀ ਮੈਂਡਾ ਲਾਲ ਰਜਾਇਆ ਤਿਸ ਅੱਗੇ ਮਨ ਡੇ, ਜਿੰਨਾ ਗੁਰਮੁਖਾਂ ਨੇ ਉਸ ਸੋਹਣੇ ਪਰਮਾਤਮਾ ਨੂੰ ਰਜਾ ਲਿਆ, ਖੁਸ਼ ਕਰ ਲਿਆ, ਪ੍ਰਸੰਨ ਕਰ ਲਿਆ, ਹੁਣ ਤਿਸ ਅੱਗੇ ਮਨ ਡਈਆ ਕਿਤੇ ਗੁਰਮੁਖ ਪਿਆਰੇ ਸੰਜਣ ਮਿਲ ਜਾਣ, ਮੈਂ ਆਪਣਾ ਆਪ ਉਹਨਾਂ ਦੇ ਸਾਹਮਣੇ ਕੁਰਬਾਨ ਕਰ ਦਿਆਂ। ਨਾਨਕ ਕਹਿ ਸੁਣ ਬਿਨੋ ਸਾਗਣ ਮੂੰਹ ਦੱਸ ਡਿਖਾ ਪਿਰ ਕੀ ਹੀ ਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਹੇ ਸੁਹਾਗਣ ਭੈਣੇ ਮੈਨੂੰ ਵੀ ਉਹ ਜੁਗਤੀ ਦੱਸ ਜਿਸ ਜੁਗਤੀ ਦੇ ਨਾਲ ਤੂੰ ਪਤੀ ਪਰਮਾਤਮਾ ਦੀ ਪ੍ਰਸੰਨਤਾ ਲੈ ਲਈ, ਉਹਦੇ ਨਾਲ ਤੇਰਾ ਮਿਲਾਪ ਹੋ ਗਿਆ। ਸਤਿਗੁਰ ਕਿਰਪਾ ਕਰਨ ਤੁਸੀਂ ਵੀ ਵੱਡਿਆਂ ਭਾਗਾਂ ਵਾਲੇ ਉਸ ਪਰਮਾਤਮਾ ਦੀ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਰੋਜ਼ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਜੁੜਦੇ ਹੋ। ਕੋਈ ਆਸਾ ਕੀ ਵਾਰ ਵੇਲੇ ਆਉਂਦਾ ਹੈ, ਕੋਈ ਨਿਤਨੇਮ ਵੇਲੇ ਆਉਂਦਾ ਹੈ, ਕੋਈ ਗੁਰੂ ਦੀ ਸ਼ਬਦ ਦੀ ਵਿਚਾਰ ਵੇਲੇ ਆਉਂਦਾ ਹੈ। ਜਦੋਂ ਵੀ ਸਮਾਂ ਮਿਲਦੇ ਤੁਸੀਂ ਪਹੁੰਚਦੇ ਵੱਡੇ ਭਾਗਾਂ ਵਾਲਿਓ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਇੱਕ ਦਿਨ ਵਾਹਿਗੁਰੂ ਸਾਡੇ ਤੇ ਵੀ ਬਖਸ਼ਿਸ਼ ਕਰਨਗੇ, ਟੁੱਟੇ ਹੋਇਆਂ ਨੂੰ ਆਪਣੇ ਚਰਨਾਂ ਨਾਲ ਜ਼ਰੂਰ ਜੋੜਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿੰਨੇ ਵਸਾਇਆ ਕਹਿ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਬਰਾ ਸਵਾਮੀ ਸੋ ਕੈ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵ, ਸਦਾ ਸਭ ਸਲਾਹ ਤੇਰੀ ਨਾ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨੈ ਵਸੈ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੱਟੋ ਜਿਸ ਦਿਆ ਵਡਿਆਈਆ ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸਿਕ ਹੋਵਾ ਤਿਤ ਕਰਿਆ ਨਹਿ ਦਵਾਜੇ ਅਨ ਦਿਸ ਨਹ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਿਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਨਹਦ ਤੂਰ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖਿਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਾਨੇ ਕਿਰਪਾ ਕੀਤੀ ਆਪ ਸੰਗਤ ਮੈਂਬਰ ਤੋਂ ਲੈ ਕੇ ਮਾਰੇ ਨਿਕਲ ਆਨੰਦ ਮਾਣ ਰਿਹਾ ਪਵਿੱਤਰ ਗੁਰਬਾਣੀ ਆਸਾ ਕੀ ਵਾਦ ਕੀਤੇ ਸਰਵ ਕੀਤੇ ਨੇ ਪ੍ਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਬਦਮਾਵੀਆਂ ਤੋਂ ਸਰਵ ਕੀਤੀ ਹੈ। ਅਰਦਾਸ ਹਾਰੀਆਂ ਭਰੀਆਂ ਹਨ ਬਨੰਤ ਮਾਰੇ ਬਖਸ਼ੇ ਪਿੱਤਰ ਗੁਰਨਾਮੇ ਸਰਵ ਕੀਤੇ ਨੇ। ਸਾਸੀ ਅੱਜ ਦਾ ਸਵਾਸ ਮਾਂ ਗੁਰੂ ਸਾਹਿਬ ਨੇ ਆਪ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਫਾਸਾ ਸਿੰਘ ਜੀ ਆਪ ਸੰਗਤ ਨੂੰ ਪਤਾ ਹੈ ਕਿ ਹਰ ਲੜੀ ਵਾਸਤੇ ਅੱਜ ਪਾਠ ਹੋ ਰਹੇ ਨੇ। ਆਪ ਜੀ ਨੂੰ ਭਾਈ ਸਾਹਿਬ ਠੀਕ 10 ਵਜੇ ਤੱਕ ਲੜੀ ਵਾਸਤੇ ਅੱਜ ਪਾਠ ਸਰਵ ਕਰਾਉਣਗੇ। ਸਾਧ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਆ ਸਾਊਥ ਆ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ 'ਚ ਬਹੁਤ ਵੱਡਾ ਖਰਚਾ ਹੋ ਰਿਹਾ। ਤੋ ਆਪ ਸੰਗਤਾਂ ਨੇ ਬਖਸ਼ਿਸ਼ ਕੀਤੀ ਹੈ ਬੇਅੰਤ ਪ੍ਰਾਰਾਂ ਵੱਲੋਂ ਬੇਅੰਤ ਮਾਇਆ ਇਹਨਾਂ ਬਿਲਡਿੰਗਾਂ ਦੇ ਵਾਸਤੇ ਫੰਡ ਗੁਰੂ ਘਰ ਜਮ੍ਹਾਂ ਕਰਵਾਏ ਨੇ। ਸੋ ਸਾਰੇ ਵੱਡੇ ਭਾਗੀ ਹਨ ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਦਸਤਾਨ ਸਫਲ ਕਰਦੇ ਹੋਏ ਹਾਂ ਗੁਰੂ ਘਰ ਮਾਇਆ ਭੇਟਾ ਕਰਕੇ ਇਹਨਾਂ ਬਿਲਡਿੰਗਾਂ ਨੂੰ ਚਾਟੀ ਕਲਾਜੇ ਸਮੂਟ ਕਰਨ ਵਾਸਤੇ ਆਪ ਨੇ ਯੋਗਦਾਨ ਪਾਉਣਾ ਹੈ। ਸੋ ਆਪ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਸਾਧ ਸੰਗਤ ਜੀ ਲੜੀਵਾਰ ਸਹਿਜ ਪਾਠ ਬੇਅੰਤ ਪਰਿਵਾਰ ਕਰ ਰਹੇ ਨੇ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣਾ ਨੰਬਰ ਦਿਓ ਤਾਂ ਕਿ ਸਮੇਂ ਸਮੇਂ ਤੇ ਜੋ ਵੀ ਹੋਣਾ ਹੈ ਜਿਸ ਜਿਸ ਤਰ੍ਹਾਂ ਦਾ ਪ੍ਰੋਗਰਾਮ ਬਣਨਾ ਹੈ ਉਹਦੇ ਮੁਤਾਬਕ ਤੁਹਾਨੂੰ ਸਾਰਿਆਂ ਨੂੰ ਸਮੇਂ ਸਮੇਂ ਸਿਰ ਸੂਚਿਤ ਕਰਦੇ ਰਹਿਣਗੇ ਤੇ ਆਪ ਸੰਗਤਾਂ ਨਾਲ ਮਿਲ ਕੇ ਸਾਰਾ ਜਿਹੜਾ ਇਹ ਪ੍ਰੋਗਰਾਮ ਹੈ ਲੜੀਵਾਰ ਸਹਿਜ ਪਾਠਾਂ ਦਾ ਤੁਸੀਂ ਆਪ ਹਿੱਸਾ ਲੈ ਸਕੋਗੇ ਆਪਣਾ ਜੋ ਸੇਵਾ ਕਰ ਸਕੋਗੇ। ਸਾਧ ਸੰਗਤ ਦੀ ਖਾਲਸਾ ਸਕੂਲ ਜੋ ਹੈ ਗੁਰੂ ਨਾਨਕ ਖਾਲਸਾ ਸਕੂਲ ਉਸਦਾ ਐਡਮਿਸ਼ਨ ਖੁੱਲ੍ਹਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਨਲਾਈਨ ਆਪ ਆਪਣੇ ਬੱਚਿਆਂ ਦਾ ਦਾਖਲਾ ਲੈ ਸਕਦੇ ਹੋ ਬੱਚਿਆਂ ਨੂੰ ਦਾਖਲ ਕਰਵਾ ਸਕਦੇ ਹੋ। ਬਾਕੀ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਕਿਰਪਾ ਕਰੋ ਆਪਣੇ ਬੱਚਿਆਂ ਨੂੰ ਖਾਲਸਾ ਦਾਖਲ ਕਰਾਓ ਪੰਜਾਬੀ ਪੜ੍ਹਾਓ ਗੁਰਬਾਣੀ ਪੜ੍ਹਾਓ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਗੁਰਸਿੱਖੀ ਦੇ ਨਾਲ ਜੁੜੇ ਰਹਿਣ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 17 ਨੂੰ ਹੈ ਸੰਗਰਾਂਦ ਭਾਦਰ ਦੇ ਮਹੀਨੇ ਦੀ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ 17 ਤਰੀਕ ਸੰਗਰਾਂਦ ਹੈ। ਸੋ ਸਾਧ ਸੰਗਤ ਜੀ ਅਗਸਤ 17 ਨੂੰ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ। ਸੋ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਅਤੇ ਮਾਰੇ ਬੱਚਿਆਂ ਨੂੰ ਧੰਨਵਾਦ ਕਰਨਾ ਸਾਧ ਸੰਗਤ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 30 ਨੂੰ ਹੈ ਸੰਪੂਰਨਤਾ ਸਾਹਿਬ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਪੁਰਬ ਹੈ 30 ਅਗਸਤ ਨੂੰ ਗ੍ਰੰਥ ਸਾਹਿਬ ਜੀ ਦਾ।

ਅੱਜ ਪਾਵਨ ਅੰਗ 909 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਨ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 909 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ।

ਪਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ ਬਿਨ ਨਾਵੈ ਹੋਰ ਪੂਜ ਨਾ ਹੋਵੀ ਭਰਮ ਭੁੱਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤ ਹੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰਹਿ ਪਰ ਬਿਧ ਨਹੀਂ ਜਾਣਹਿ ਦੂਜੈ ਭਾਏ ਮਲ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ।

ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣ ਹੈ ਗਤ ਮਿਤ ਤਿਨ ਹੀ ਪਾਈ ਇਹੋ ਮਨੁਆ ਸੁਨ ਸਮਾਧ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣ ਹੈ ਸਤ ਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰਸ

ਰੰਜਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਛੇ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸਬਦੇ ਮੈਲ ਉਤਾਰੀ ਸੰਤਹੁ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤੈ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇੱਕ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ਇੱਕ ਅਣਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਉਰਧਾਰੀ ਅਣਦਿਨ ਰਾਤੇ ਸਹਿਜੇ ਮਾਤੇ ਸਹਿਜੇ ਹਉ ਮੈਂ ਮਾਰੀ ਭੈ ਬਿਨ ਭਗਤ ਨਾ ਹੋਈ ਕਬਹੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਕਿਸ ਕਿਆ ਗੁਣਾ ਕਾ ਅੰਤ ਨ ਪਾਇਆ ਹਉ ਗਾਵਾ ਸ਼ਬਦ ਵਿਚਾਰੀ ਹਰ ਜੀਉ ਜਪੀ ਹਰ ਜੀਉ ਸਾਲਾਹੀ ਵਿੱਚੋ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਭੰਡਾਰੀ ਆਪਣਿਆਂ ਭਗਤਾਂ ਨੂੰ ਆਪੇ ਤੁੱਠਾ ਆਪਣੀ ਕਿਰਪਾ ਕਰ ਕਲ ਧਾਰੀ ਤਿਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜੀਉ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸੇਈ ਜਨ ਨਿਸਤਰੇ ਭਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੈ ਬੂਝੈ ਕੋ ਵਿਚਾਰੀ ਜੋ ਧੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰ ਪੂਰੇ ਪਾਈਐ ਸ਼ਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਈ ਪਾਵੈ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨਸੈ ਸੇਵਕ ਸੇਵਹਿ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੈ ਪਛਾਤਾ ਜਿਸਨੂੰ ਕਿਰਪਾ ਤੁਮਾਰੀ

ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਘਾਈ ਸੰਤਹੋ ਗੁਰਮੁਖ ਮੁਕਤ ਗਤ ਪਾਈ।

ਆਪੇ ਭੁਗਤਾ ਦੇਂਦਾ ਰਿਜਕ ਸੁਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦੈ ਲਾਈ ਕਿਸਹਿ ਸਰੇਵੋ ਤਾ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਉਪਾਏ ਅਲਖ ਨ ਲਖ ਨਾ ਜਾਈ।

ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ਜਿਨੀ ਚਾਖਿਆ ਤਿਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇਕਨਾ ਨਾਵ ਆਪ ਭੁਲਾਏ ਇਕਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਾ ਲਾਹਿਓ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤਿਸਨੋ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ।

ਗ੍ਰਹਿ ਤਜ ਵਨ ਖੰਡ ਖਾ ਪਾਇਆ, ਕਿਨਹੀ ਗ੍ਰਹਿ ਤਜ ਵਨ ਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ, ਕੋਈ ਕਹਿਤੋ ਅਨੰਨ ਭਗਉਤੀ, ਮੋਹਿ ਦੀਨ ਹਰ ਹਰ ਓਟ ਲੀਤੀ, ਕਿਨਹੀ ਕਹਿਆ ਹਉ ਤੀਰਥ ਵਾਸੀ, ਕੋਈ ਅਨ ਤਜ ਭਇਆ ਉਦਾਸੀ, ਕਿਨਹੀ ਭਵਨ ਸਭ ਧਰਤੀ ਕਰਿਆ, ਮੋਹਿ ਦੀਨ ਹਰ ਹਰ ਦਰ ਪਰਿਆ, ਕਿਨਹੀ ਕਹਿਆ ਮੈਂ ਕੁਲਹਿ ਵਡਿਆਈ, ਕਿਨਹੀ ਕਹਿਆ ਬਾਹਾ ਬਹੁ ਭਾਈ, ਕੋਈ ਕਹੈ ਮੈਂ ਮਨੇ ਪਸਾਰਾ, ਕੋਈ ਕਹੈ ਮੈਂ ਧਨੇ ਪਸਾਰਾ, ਮੋਹਿ ਦੀਨ ਹਰ ਹਰ ਆਧਾਰਾ, ਕਿਨਹੀ ਘੂਗਰ ਨਿਰਤ ਕਰਾਈ, ਕਿਨਹੂ ਵਰਤ ਨੇਮ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹਿ ਦੀਨ ਹਰ ਹਰ ਹਰ ਧਿਆਇਆ, ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਣਾਏ, ਕਿਨਹੀ ਤੰਤ ਮੰਤ ਬਹੁ ਕੇਵਾ, ਮੋਹਿ ਦੀਨ ਹਰ ਹਰ ਹਰ ਸੇਵਾ, ਕੋਈ ਚਤੁਰ ਕਹਾਵੈ ਪੰਡਿਤ, ਕੋ ਖੱਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਆਚਾਰ ਸੁਕਰਨੀ, ਮੋਹਿ ਦੀਨ ਹਰ ਹਰ ਹਰ ਸਰਣੀ, ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾਵੈ ਇਹੋ ਮਨ ਨਾ ਪ੍ਰਬੋਧੇ, ਕਹੁ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾ ਸੀਤਲਾਇਆ, ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਨੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰਿਖਿਆ, ਮਾਤ ਗਰਭ ਮਹਿ ਜਿਨ ਤੂੰ ਰਾਖਿਆ,

ਹੋਵੇ ਮਤਾ ਮਸੂਰਤ। ਕਾਹੂ ਬਿਹਾਵੈ ਸੇਵਾ ਜ਼ਰੂਰਤ, ਕਾਹੂ ਬਿਹਾਵੈ ਸੋਧਤ ਜੀਵਤ, ਸੰਤ ਬਿਹਾਵੈ ਹਰ ਰਸ ਪੀਵਤ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ।

ਰਹਾਉ। ਖੋਜਤ ਖੋਜਤ ਲਾਲਿਕ ਪਾਇਆ, ਹਰ ਕੀਮਤ ਕਹਿਣ ਨਾ ਜਾਈ ਸੰਤੋ। ਚਰਨ ਕਮਲ ਸਿਉ ਲਾਗੋ ਧਿਆਨਾ, ਸਾਚੈ ਦਰਸ ਸਮਾਈ ਸੰਤੋ। ਗੁਣ ਗਾਵਤ ਗਾਵਤ ਭਈ ਨਿਹਾਲਾ, ਹਰ ਸਿਮਰਤ ਤ੍ਰਿਪਤ ਅਗਾਈ ਸੰਤੋ। ਆਤਮ ਰਾਮ ਰਵਿਆ ਸਭਿਅੰਤਰ, ਕਤ ਆਵੈ ਕਤ ਜਾਈ ਸੰਤੋ। ਆਦ ਜੁਗਾਦੀ ਹੈ ਪੀ ਹੋਸੀ, ਸਭ ਜੀਆਂ ਕਾ ਸੁਖਦਾਈ ਸੰਤੋ।

ਭਾਈ ਸੰਤੋ ਰਾਮ ਕਲੀ ਮਹੱਲਾ ਪੰਜਵਾਂ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਘੁੰਮਣ ਘੇਰ ਮਹਾ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੂਖਾ ਬਾਹਰ ਸੂਖਾ ਹਰ ਜਪ ਮਲਣ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿਨੇ ਨਿਵਾਰੇ ਪ੍ਰਭ ਜੀਉ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਸਰਨੀ ਪਚ ਬਿਨਸੇ ਮਹਾ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇੱਕ ਕੇਵਲ ਨਾਮ ਅਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਅਕਥ ਅਗੋਚਰ ਰਵਿਆ ਏਕ ਮੁਰਾਰੀ।

ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ

ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੁ ਸੰਤੋ ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੁਆ ਤਿਤ ਕਰੇ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਸ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ।

ਕਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ, ਅੰਤੋ

ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧੁ ਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਪ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨੇ

ਕਿਰਪਾ ਜਿਨ ਨਾਮ ਲਾਹੀ ਸੀ ਹਰ ਹਰ ਸਦਾ ਧਿਆ ਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸ੍ਰੀ ਗੁਰਦੁਆਰੈ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ, ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ।

ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬਿਤਾਲਿਆ। ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨਿ ਜਨਮ ਜੂਐ ਹਾਰਿਆ। ਜੀਹੋ ਨਿਰਮਲ ਬਾਹਰੂ ਨਿਰਮਲ ਬਾਹਰੂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮੈ ਸੰਭਾਲੀ। ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਵਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੇ ਪਿੰਡ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਵਿਵੇਕਿਆ ਜਾਏ। ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ

ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹ ਕੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤਰ ਵਿਸਰੈ ਮੂਹ ਭਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ, ਹਰੇ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ,

ਅਰਦਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਹੋ ਜੀਹੋ ਲਾਹ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਅਰਦਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰੱਖੀ ਤਾਤੂ ਜਗ ਮਹਿ ਆਇਆ ਮਨਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਲਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜ ਰਹੇ ਸੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਾਵਨ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਕੀਤੇ ਗਏ ਹਨ। ਗੁਰਦੇਵ ਜੀ ਕਿਰਪਾ ਕਰਨ, ਸਮੂਹ ਪੜ੍ਹਨ ਸੁਣਨ ਵਾਲਿਆਂ ਦੇ ਉੱਤੇ ਕਿਰਪਾ ਕਰਨ, ਰਹਿਮਤਾਂ ਕਰਨ, ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ, ਘਰਾਂ ਪਰਿਵਾਰਾਂ ਵਿੱਚ ਸਤਿਗੁਰ ਜੀ ਸੁੱਖ ਵਰਤਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦ ਸਿਖਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ, ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਕ ਤੇ ਧਾਰਮਿਕ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ ਕਿ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ, ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ, ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਉਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਦਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ, ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ। ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ, ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂਹ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Allah.

ਗੁਰਪੂਰ ਹੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਆ ਕੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਫਿਰਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੇ ਮਿੰਟਾਂ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਦੁਆਰਾ ਤੇ ਆਸ਼ੀਰਵਾਦ ਦੁਆਰਾ ਆਪਾਂ ਅਨੰਦ ਕਾਰਜ ਦੀ ਰਸਮ ਆਰੰਭ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਸਪਾਕ ਜੋੜੀ ਦੇ ਨਾਂ ਹਨ ਜਸਵੀਰ ਸਿੰਘ ਅਤੇ ਸ਼ਰਨੀਲ ਕੌਰ ਤੰਬੜ। ਜਸਵੀਰ ਸਿੰਘ ਜੀ ਸਪੁੱਤਰ ਹਨ ਸਰਦਾਰ ਓਂਕਾਰ ਸਿੰਘ ਅਤੇ ਬੀਬੀ ਨਿਰਮਲ ਕੌਰ ਜੀ ਦੇ। ਬੇਟੀ ਸ਼ਰਲੀਨ ਕੌਰ ਤੰਬੜ ਹੈ ਸਪੁੱਤਰੀ ਸਰਦਾਰ ਦਲਜੀਤ ਸਿੰਘ ਤੰਬੜ ਅਤੇ ਬੀਬੀ ਸੋਨਿਕਾ ਕੌਰ ਤੰਬੜ ਦੀ। ਇਸ ਦੇ ਵਿੱਚ ਸਭ ਤੋਂ ਪਹਿਲਾਂ ਕੁਝ ਪ੍ਰੋਟੋਕਾਲ ਹੈਗੇ ਜਿਹੜੇ ਮੈਂ ਬੇਨਤੀ ਕਰਦੇ ਹਾਂ। ਇੱਕ ਤਾਂ ਸਿਰ ਪੂਰਾ ਢੱਕਿਆ ਚਾਹੀਦਾ ਹਰ ਵੇਲੇ, ਵਨ ਥਰਡ ਨਹੀਂ, ਵਨ ਫੋਰਥ ਨਹੀਂ, ਵਨ ਹੈਫ ਨਹੀਂ। ਸਤਿਗੁਰੂ ਦਾ ਅਦਬ ਕਰਦਿਆਂ ਹੋਇਆਂ ਆਪਾਂ ਅੱਜ ਕੁਛ ਲੈਣ ਆਏ ਹਾਂ, ਇਸ ਕਰਕੇ ਉਸ ਨੂੰ ਮੰਨਣ ਦੀ ਲੋੜ ਹੈਗੀ ਆ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਨੰਬਰ ਦੋ, ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਤਾੜੀਆਂ ਨਹੀਂ ਮਾਰਦੇ ਗੁਰੂ ਦਰਬਾਰ ਦੇ ਅੰਦਰ, ਸਿੱਖ ਧਰਮ ਦੇ ਅੰਦਰ ਕਿਸੇ ਵੀ ਗੁਰਦੁਆਰੇ ਅੰਦਰ ਤਾੜੀਆਂ ਨਹੀਂ ਮਾਰਦੇ ਆਪਾਂ, ਇੱਥੇ ਨਹੀਂ ਬਾਕੀ ਗੁਰਦੁਆਰਿਆਂ 'ਚ ਵੀ। ਤੀਸਰਾ, ਜਿਹੜਾ ਪੱਲੇ ਦੀ ਰਸ ਹੁੰਦੀ ਆ ਉਹ ਕੱਪੜਾ ਹੈ, ਪੀਸ ਆਫ ਕਲੋਥ ਹੈਗਾ, ਉਹਦੇ ਨਾਲ ਰੱਸੀ ਕੋਈ ਨਹੀਂ ਹੋਣੀ ਚਾਹੀਦੀ, ਨਾ ਕੋਈ ਹੋਰ ਉਹ ਨਹੀਂ, ਪੱਲਾ ਨਹੀਂ ਗਿਣਿਆ ਜਾਂਦਾ ਕਿਉਂਕਿ ਪੱਲੇ ਮੈਂ ਤੈਂਡੇ ਲੱਗੀ, ਪੱਲਾ ਕੱਪੜੇ ਦਾ ਹੈ ਜੀ। ਉਸ ਤੋਂ ਅਗਲੀ ਗੱਲ, ਆਪਾਂ ਇੱਥੇ ਵਿਆਹਤਾ ਜੋੜੀ ਦੇ ਗੱਲ 'ਚ ਹਾਰ ਨਹੀਂ ਪਾਉਂਦੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚਤਾ ਨੂੰ ਮੁੱਖ ਰੱਖਦੇ ਹੋਏ, ਨਾ ਵਾਰ ਨਹੀਂ ਕਰਦੇ ਪੈਸਿਆਂ ਦੇ ਜਾਂ ਫੁੱਲਾਂ ਦੇ। ਸੋ ਇਹ ਸਨ ਮੁੱਢਲੀਆਂ ਗੱਲਾਂ ਜੋ ਰਹਿਤ ਮਰਿਆਦਾ ਦੇ ਅੰਦਰ ਸਾਨੂੰ ਦੱਸਣ ਲਈ ਦੱਸਿਆ ਕਿਹਾ ਜਾਂਦਾ ਹੈ, ਤਾਂ ਕਿ ਆਪਾਂ ਉਸ ਦੇ ਮੁਤਾਬਕ ਸਭ ਕੁਛ ਕਰ ਸਕੀਏ, ਨਹੀਂ ਤਾਂ ਫਿਰ ਸਾਡੇ 'ਤੇ ਵੀ ਐਕਸ਼ਨ ਆਉਂਦਾ ਜੇ ਗਲਤ ਹੋ ਜਾਂਦਾ ਕੁਛ, ਤਾਂ ਅਸੀਂ ਬਰੀ ਨਹੀਂ ਹੁੰਦੇ ਨਾਲ ਨਾਲ। ਇਸ ਕਰਕੇ ਬੇਨਤੀ ਆ ਪ੍ਰਵਾਨ ਕਰਨੀ। ਆਓ ਹੁਣ ਆਪਾਂ ਜੋ ਰਸਮ ਹੈ ਉਸ ਦੇ ਕੁਝ ਹਿੱਸੇ ਨੇ। ਪਹਿਲਾ ਹਿੱਸਾ ਹੈ ਇਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ। ਜਦੋਂ ਵੀ ਮੈਂ ਬੇਨਤੀ ਕਰਾਂਗਾ ਉਸ ਵੇਲੇ ਸਾਡਾ ਕੀਰਤਨ ਜਥਾ ਭਾਈ ਸਾਹਿਬ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਦਾ, ਉਦੋਂ ਸ਼ਬਦ ਆਰੰਭ ਕਰੇਗਾ ਕੀਰਤਨ ਉਸ ਦਾ। ਹਾਲੇ ਮੈਂ ਦੱਸਵਾਂ ਸਾਰੇ ਹਿੱਸੇ। ਸੋ ਪਹਿਲਾ ਹਿੱਸਾ ਹੋ ਗਿਆ ਇਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ, ਜੋ ਹੈ ਕੀਤਾ ਲੋੜੀਏ ਕੰਮ ਸਵਾਰ ਆਖੀਏ ਕਾਲਜ ਦੇ ਸਵਾਰ ਸਤਿਗੁਰ ਸੱਚ ਆਖੀਏ। ਮੈਂ ਸਾਰਾ ਨਹੀਂ ਬੋਲਦਾ, ਸਮੇਂ ਨੂੰ ਮੁੱਖ ਰੱਖਦੇ ਹੋਏ। ਉਸ ਦੇ ਨਾਲ ਹੀ ਫਿਰ ਅਰਦਾਸ ਹੋਵੇਗੀ, ਜਿਸ ਦੇ ਵਿੱਚ ਸਪਾਕ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਕੇਵਲ ਖੜ੍ਹੇ ਹੋਣਗੇ। ਬਾਕੀ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ, ਜਿਵੇਂ ਆਪਾਂ ਬੈਠੇ ਹਾਂ ਤੁਸੀਂ, ਇਸੇ ਤਰ੍ਹਾਂ ਚੁੱਕਦਾ ਦਾਨ ਬਖਸ਼ਦੇ ਹੋਏ ਬਿਰਾਜਮਾਨ ਰਹਿਣਾ। ਅਤੇ ਉਸ ਤੋਂ ਨਾਲ ਹੀ ਫਿਰ ਹੁਕਮਨਾਮਾ ਹੋਵੇਗਾ ਅਰਦਾਸ ਤੋਂ ਬਾਅਦ। ਹੁਕਮਨਾਮੇ ਤੋਂ ਬਾਅਦ ਪੱਲੇ ਦੀ ਰਸਮ ਹੋਵੇਗੀ, ਜਿਸ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਸਰਦਾਰ ਦਲਜੀਤ ਸਿੰਘ ਤੰਬੜ ਜੀ ਨੂੰ ਕਿ ਉਹ ਜਸਵੀਰ ਸਿੰਘ ਦੀ ਦਾ ਪੱਲਾ ਆਪਣੀ ਬੇਟੀ ਸ਼ਰਲੀਨ ਕੌਰ ਤੰਬੜ ਨੂੰ ਫੜਾਉਣਗੇ ਜੀ। ਪੱਲੇ ਦੀ ਰਸਮ ਤੋਂ ਬਾਅਦ ਫਿਰ ਅਸਲੀ ਹਿੱਸਾ ਸ਼ੁਰੂ ਹੋ ਗਿਆ, ਲਾਵਾਂ ਦਾ ਹਿੱਸਾ। ਲਾਵਾਂ ਦੇ ਵਿੱਚ ਚਾਰ ਉਹਦੇ ਆਪਣੇ ਹਿੱਸੇ ਨੇ, ਚਾਰ ਲਾਵਾਂ ਨੇ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਰਾਗ ਸੂਹੀ ਹੈ, 31 ਰਾਗ ਨੇ ਕੁੱਲ ਬਾਣੀ ਦੇ, ਅਤੇ ਰਾਗ ਸੂਹੀ ਖੁਸ਼ੀ ਦਾ ਰਾਗ ਹੈ, ਅਤੇ ਇਸੇ ਕਰਕੇ ਵਿਆਹ ਦੇ ਸਮੇਂ ਸਾਨੂੰ ਗੁਰੂ ਨੇ ਬਖਸ਼ ਕੀਤੀ ਸੀ ਖੁਸ਼ੀ ਦੇ ਰਾਗ ਦੀ ਬਾਣੀ ਦੀ ਵੀ। ਸੋ ਇਹ ਵੀ ਚੇਤਾ ਰੱਖੀਏ। ਅਤੇ ਲਾਵਾਂ ਚਾਰ ਨੇ, ਕੱਲੀ ਕੱਲੀ ਲਾਮ ਦਾ ਪਾਠ ਪਹਿਲਾਂ ਇੱਕ ਦਾ ਹੋਣਾ, ਫਿਰ ਦੂਸਰੀ ਦਾ, ਫਿਰ ਤੀਸਰੀ, ਫਿਰ ਚੌਥੀ। ਪਹਿਲੀ ਲਾਮ ਦਾ ਪਾਠ ਕਰਨ ਲਈ ਮੈਂ ਸੁਭਾਗ ਜੋੜੀ ਨੇ ਪੁੱਛ ਲਿਆ ਹੈਗਾ, ਉਹਨਾਂ ਨੇ ਪਾਠ ਖੜ੍ਹੇ ਹੋ ਕੇ ਸਰਵਣ ਕਰਨਾ ਸੁਣਨਾ, ਇਹ ਬੜੀ ਚੰਗੀ ਗੱਲ ਹੈ। ਦੋਨੋਂ ਤਰ੍ਹਾਂ ਠੀਕ ਹੈ, ਬੈਠ ਕੇ ਜਾਂ ਖੜ੍ਹੇ ਹੋ ਕੇ, ਮਰਿਆਦਾ ਦੇ ਅਨੁਸਾਰ ਬਿਲਕੁਲ ਦੋਨੋਂ ਠੀਕ ਨੇ ਜੀ। ਸੋ ਉਹ ਖੜ੍ਹੇ ਹੋ ਕੇ ਦੋਨੋਂ ਪਹਿਲੀ ਲਾਮ ਦਾ ਪਾਠ ਸਰਵਣ ਕਰਨਗੇ, ਅਤੇ ਜਿਉਂ ਹੀ ਉਹ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰੀ ਸੁਣਨਗੇ, ਫਿਰ ਮੱਥਾ ਟੇਕ ਕੇ ਪਹਿਲੀ ਪਰਿਕਰਮਾ ਸ਼ੁਰੂ ਕਰ ਦੇਣਗੇ, ਫਸਟ ਰਾਊਂਡ ਇਨ ਇੰਗਲਿਸ਼ ਮੇਰੇ ਵੱਲ ਨੂੰ ਆ ਸ਼ੁਰੂ ਕਰਨਗੇ। ਆ ਕੇ ਤੰਤਰ ਗੁਰੂ ਨਾਨਕ ਸਾਹਿਬ ਜੀ ਦੁਆ ਚੌਕੇ ਸੱਜੇ ਮੋਢੇ ਨੂੰ ਆਪਣੇ ਨੂੰ ਸੱਜੇ ਰੱਖ ਕੇ ਗੁਰੂ ਸਾਹਿਬ ਵਾਲੇ ਪਾਸੇ, ਅਤੇ ਜਸਵੀਰ ਸਿੰਘ ਅੱਗੇ ਅੱਗੇ ਅਤੇ ਬੇਟੀ ਸ਼ਰਨਲੀਨ ਕੌਰ ਤੰਬੜ ਪਿੱਛੇ ਪਿੱਛੇ ਚੱਲੇਗੀ। ਸਾਰੇ ਰੋਗਨਾਂ ਵਿੱਚ ਸਾਰੇ ਚਾਰੇ ਪ੍ਰਕਰਮਾਂ ਦੇ ਅੰਦਰ ਇਹ ਰਹਿਤ ਮਰਿਆਦਾ ਦੇ ਅਨੁਸਾਰ ਹੈ ਜੀ। ਫਿਰ ਜਿਉਂ ਹੀ ਉਹ ਪਹਿਲੀ ਪ੍ਰਕਰਮ ਪੂਰੀ ਕਰਨਗੇ, ਨਾਲ ਨਾਲ ਉਸ ਵੇਲੇ ਕੀਰਤਨ ਵੀ ਹੋ ਰਿਹਾ ਹੋਣਾ ਪਹਿਲੀ ਲਾਮ ਦਾ, ਅਤੇ ਉਹ ਆ ਕੇ
ਜਾ ਕੇ ਆਪਣੇ ਫਿਰ ਸਥਾਨ ਤੇ ਜਦੋਂ ਪੁੱਜਣਗੇ ਮੱਥਾ ਟੇਕ ਕੇ ਫਿਰ ਖੜੇ ਹੋ ਜਾਣਗੇ ਦੂਸਰੀ ਲਾਮ ਦਾ ਪਾਠ ਸਾਹਿਬ ਨੂੰ ਕਰਨ ਲਈ। ਇਸ ਤਰ੍ਹਾਂ ਫਿਰ ਉਹਦਾ ਪਰਿਕਰਮਾ ਕਰਨਗੇ, ਤੀਸਰੀ ਦਾ, ਫਿਰ ਚੌਥੀ, ਚਾਰ ਵਾਲੀ ਪਰਿਕਰਮਾ ਤੋਂ ਬਾਅਦ ਫਿਰ ਥੋੜੇ ਸ਼ਬਦਾਂ ਦਾ ਹੋਰ ਕੀਰਤਨ ਹੋਣਾ। ਸੋ ਬੈਠ ਕੇ ਸਰਵਣ ਕਰਨਗੇ ਜਦੋਂ ਚਾਰੇ ਹੋ ਗਈਆਂ ਪੂਰੀਆਂ। ਉਸ ਤੋਂ ਬਾਅਦ ਫਿਰ ਅਰਦਾਸ, ਜਿਸ ਦੇ ਵਿੱਚ ਆਪਾਂ ਸਾਰੇ ਖੜੇ ਹੋਵਾਂਗੇ। ਅਰਦਾਸ ਤੋਂ ਬਾਅਦ ਫਿਰ ਹੁਕਮਨਾਮਾ, ਹੁਕਮਨਾਮੇ ਤੋਂ ਬਾਅਦ ਫਿਰ ਬਾਕੀ ਪ੍ਰੋਗਰਾਮ ਜੋ ਹੈ ਬੱਚਿਆਂ ਨੂੰ ਸਨਮਾਨ ਕਰਨ ਦਾ ਜਾਂ ਹੋਰ ਕਿਸੇ ਨੇ ਵਧਾਈ ਦੇਣੀ ਹੈ ਉਹ ਤੇ ਆਓ ਆਪਾਂ ਸ਼ੁਰੂ ਕਰੀਏ ਹੁਣ। ਅਤੇ ਮੈਂ ਅੱਜ ਲੱਕੀ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਅੱਜ ਇੰਗਲਿਸ਼ ਨਹੀਂ ਬੋਲਣ ਦੀ ਲੋੜ ਪਈ, ਕਿਉਂਕਿ ਦੋਨੋਂ ਪਾਸੇ ਜਿਹਨਾਂ ਨੂੰ ਪੰਜਾਬੀ ਨੇ ਉਹ, ਅਤੇ ਗੁਰੂ ਦੀ ਕਿਰਪਾ ਹੋਈ ਹੈ। ਨਹੀਂ ਤਾਂ ਬਹੁਤ ਵਾਰੀ ਆਲਮੋਸਟ 70-80% ਮੈਨੂੰ ਬਾਲਿੰਗਲ ਚਲਾਉਣਾ ਪੈਂਦਾ ਪ੍ਰੋਗਰਾਮ ਗੁਰਦੁਆਰੇ ਅੰਦਰ ਜਦੋਂ ਵਿਆਹ ਹੁੰਦਾ। ਤਾਂ ਆਹ ਹੁਣ ਗੁਰੂ ਦੀ ਬਖਸ਼ੀ ਲਈਏ ਅਤੇ ਆਪਾਂ ਆਰੰਭ ਕਰੀਏ। ਕੀਤਾ ਰੋੜੀ ਕੰਮ ਸਵਾਦ ਪਿਆਰ ਕੀ ਕਾਲ ਦੇ ਸਵਾਦ ਸਤਿ ਸ਼੍ਰੀ ਅਕਾਲ ਸਾਖੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਾਕਤ ਤੇ ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਉਹ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਲਾਵਾਂ ਦਾ ਪਾਠ ਸ਼ੁਰੂ ਹੋਏਗਾ। ਬੜੇ ਵਡਭਾਗੀ ਹਨ ਸੁਭਾਗ ਜੋੜੀ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਆਪ ਜੀ ਲੈ ਰਹੇ ਹੋ। ਸੋ ਆਓ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਕੋਈ ਸਿੱਖ ਔਰ ਸਿੱਖਣੀ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਲੱਗੇ, ਗੁਰੂ ਚਰਨ ਸ਼ਰਨ ਵਿੱਚ ਆ ਕਰਕੇ ਲਾਵਾਂ ਦਾ ਪਾਠ ਸਰਵਣ ਕਰੇ, ਗੁਰੂ ਸਾਹਿਬ ਦੀ ਆਗਿਆ ਸੰਗਤ ਦੀ ਆਗਿਆ ਲੈ ਕਰਕੇ ਆਪਣੇ ਗ੍ਰਿਸ਼ਤ ਜੀਵਨ ਦੀ ਪ੍ਰਾਰੰਭਤਾ ਕਰਨ ਵਾਸਤੇ ਹੁਕਮ

ਸ਼ੁਰੂ ਕੀਤਾ ਗਿਆ। ਸੋ ਚਾਰ ਲਾਵਾਂ ਦਾ ਪਾਠ ਹੋਏਗਾ। ਦਾਸ ਜਦੋਂ ਸਭ ਤੋਂ ਪਹਿਲਾਂ ਪਹਿਲੀ ਲਾਮ ਦਾ ਪਾਠ ਸੰਪੂਰਨ ਕਰੇਗਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਦੋ ਵਾਰੀ ਦੁਹਰਾਇਆ ਜਾਏਗਾ। ਅਖੀਰਲੀਆਂ ਪੰਕਤੀਆਂ ਆਪ ਜੀ ਨੇ ਲਾਮ ਦੀ ਸੰਪੂਰਨਤਾ 'ਤੇ ਬੜੇ ਪਿਆਰ ਨਾਲ ਮੱਥਾ ਟੇਕਣਾ ਹੈ। ਮੱਥਾ ਟੇਕ ਕਰਕੇ ਫਿਰ ਮੇਰੇ ਸੱਜੇ ਹੱਥ ਬੜੇ ਪਿਆਰ ਨਾਲ ਪਰਿਕਰਮਾ ਕਰਦੇ ਹੋਏ ਫਿਰ ਆਪਣੇ ਥਾਂ 'ਤੇ ਆ ਕੇ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਹਰ ਵਾਰੀ ਚਾਰ ਵਾਰੀ ਆਪ ਜੀ ਨੇ ਮੱਥਾ ਟੇਕ ਕੇ ਲਾਮ ਪਰਿਕਰਮਾ ਸ਼ੁਰੂ ਕਰਨੀ ਹੈ। ਮੱਥਾ ਟੇਕ ਕੇ ਅਗਲੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਸ਼ਾਂਤੀ ਦਾ ਦਾਨ ਬਖਸ਼ਿਸ਼ ਕਰਨਾ ਹੈ। ਆਓ ਪਿਆਰ ਸਹਿਤ ਆਪਾਂ ਸ਼ੁਰੂ ਕਰੀਏ ਜੀ।

ਪਿਆਰੀ ਸਾਧ ਸੰਗਤ ਜੀ, ਆਨੰਦ ਕਾਰਜਾਂ ਦੀ ਰਸਮ ਦੇ ਨਾਲ ਪਿਆਰ ਕਰਨ ਵਾਲੇ ਸਾਰੇ ਹੀ ਗੁਰਮੁਖ ਪ੍ਰੇਮੀ ਜਨ, ਦੋਨੋਂ ਪਰਿਵਾਰ ਸਾਕ ਸੰਬੰਧੀ ਬੜੇ ਹੀ ਪਿਆਰ ਦੇ ਨਾਲ ਜੁੜ ਬੈਠੇ ਨੇ। ਆਨੰਦ ਕਾਰਜਾਂ ਦੀ ਮਰਿਆਦਾ ਦੇ ਅਨੁਸਾਰ ਲਾਸਟ ਸ਼ਬਦ ਗਾਇਨ ਕਰਕੇ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋ ਜਾਣ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਸੁਭਾਗ ਪਰੀ ਜੋੜੀ ਨੇ ਸਤਿਗੁਰਾਂ ਦੇ ਦੁਆਲੇ ਚਾਰ ਪਰਿਕਰਮਾ ਕਰਕੇ ਇੱਕ ਦੂਸਰੇ ਨਾਲ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਪ੍ਰਣ ਕੀਤਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚੀ ਬੱਚੇ ਦੇ ਸਿਰ ਤੇ ਮਿਹਰਾਮਤ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਬਣ ਆਵੇ। ਸਤਿਗੁਰ ਸੱਚੇ ਪਾਤਸ਼ਾਹ ਸੁਭਾਗ ਭਰੀ ਜੋੜੀ ਦੀ ਝੋਲੀ ਵਿੱਚ ਗ੍ਰਿਸ਼ਤ ਜੀਵਨ ਦੇ ਸਾਰੇ ਸੁੱਖ ਪਾ ਕੇ ਨਿਵਾਜਣਾ ਕਰਨ। ਸੋ ਆਓ ਪਿਆਰਿਓ, ਇਹ ਸ਼ਬਦ ਗਾਇਨ ਕਰੀਏ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਉਪਰੰਤ ਆਪ ਜੀ ਪਾਸੋਂ ਖਿਮਾ ਦੇ ਜਾਚ ਕਹੋਵਾਂਗੇ।

ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ, ਸਾਕਾਂ ਸੰਬੰਧੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਦਾਸ ਕੋਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਗਾਇਨ ਕਰਦੇ ਹਾਂ। ਅਨੇਕਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ।

0: ਸਤਨਾਮ ਵਾਹਿਗੁਰੂ ਸਾਹਿਬ ਜੀਓ।
1: ਪੈਂਦੀ ਬੰਦਸ ਮੈਂ ਕੋਈ ਨਾ ਦਿੱਤਾ,
0: ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿੱਚ।

0: ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮ ਕੇ ਕਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਅਤੇ ਅਮੰਗਾਂ ਭਰੇ ਸਮੇਂ 'ਤੇ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤ ਬਖਸ਼ਿਸ਼ ਦੁਆਰਾ ਜਜਵੀਰ ਸਿੰਘ ਅਤੇ ਬੇਟੀ ਸ਼ਰਲੀਨ ਕੌਰ ਤੰਬੜ ਜੀ ਦੇ ਆਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ, ਉਸ ਖੁਸ਼ੀ ਭਰੇ ਮੌਕੇ 'ਤੇ ਮੈਂ ਜਿੱਥੇ ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈਆਂ ਦਿੰਦਾ, ਉੱਥੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ, ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਨਾਲ ਗੁਰੂ ਪਾਤਸ਼ਾਹ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਜੀ ਰੱਖੇ। ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਉਹਨਾਂ ਨੂੰ ਚੇਤਾ ਕਰਾ ਦਿਆਂ ਕਿ ਆਪ ਦੋਨਾਂ ਨੇ ਅੱਜ ਚਾਰ ਪ੍ਰਕਰਮਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਕਰਕੇ ਬਿਨਾਂ ਬੋਲੇ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਦੇਣ ਲਈ ਪ੍ਰਣ ਕੀਤਾ ਹੈ ਬਿਨਾਂ ਬੋਲੇ। ਅਤੇ ਗੁਰੂ ਕਿਰਪਾ ਕਰੇ, ਆਪ ਜੀ ਦਾ ਇਸ ਪ੍ਰਣ ਪੂਰਾ ਕਰੇ ਅਤੇ ਆਪ ਜੀ ਨੂੰ ਵਿਆਹਤਾ ਜੀਵਨ ਦੀਆਂ ਜਿੱਥੇ ਸਾਰੀਆਂ ਖੁਸ਼ੀਆਂ ਦੇਣੀਆਂ ਨੇ, ਸਫਲਤਾਵਾਂ, ਉੱਥੇ ਨਾਲ ਨਾਲ ਆਪ ਜੀ ਨੂੰ ਉਹ ਜ਼ਿੰਮੇਵਾਰੀਆਂ ਨਿਭਾਉਣ ਦਾ ਵੀ ਉੱਦਮ ਬਖਸ਼ੇ, ਬਲ ਬਖਸ਼ੇ, ਚੜ੍ਹਦੀਆਂ ਕਲਾਂ ਬਖਸ਼ੇ। ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਬਣੀ ਰਹੇ। ਅਤੇ ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਕਿ ਉਹ ਜੋੜੇ ਨੂੰ ਸਨਮਾਨ ਕਰਨਗੇ। ਉਹਨਾਂ ਨੂੰ ਬੇਨਤੀ ਹੈ ਜੋੜੇ ਨੂੰ ਕਿ ਮੱਥਾ ਟੇਕ ਕੇ ਖੜ੍ਹੇ ਹੋ ਜਾਓ ਜੀ ਸਨਮਾਨ ਲੈਣ ਵਾਸਤੇ। ਸਭ ਤੋਂ ਉੱਚਾ ਇਹ ਸਨਮਾਨ ਹੁੰਦਾ ਸਿੱਖ ਧਰਮ ਦੇ ਅੰਦਰ, ਸਿਰੋਂ ਪਾਓ।

ਆਪੀ ਨੇ ਵੇਖਿਆ ਕਿ ਦੋਨਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਗਿਆ। ਸਿੱਖ ਧਰਮ ਦੇ ਅੰਦਰ ਮੈਂ ਦੁਹਰਾ ਦਿਆਂ ਫਿਰ ਹਰ ਵਾਰੀ ਮੈਂ ਦੁਹਰਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਸਿੱਖ ਧਰਮ ਅੰਦਰ ਪਤੀ ਪਤਨੀ ਦਾ ਦਰਜਾ ਬਰਾਬਰ ਹੈ, ਈਕੁਅਲ ਸਟੈਟਸ ਇਨ ਇੰਗਲਿਸ਼, ਹਸਬੈਂਡ ਐਂਡ ਵਾਈਫ ਹੈਵ ਈਕੁਅਲ ਸਟੈਟਸ। ਸੋ ਬਾਕੀ ਧਰਮਾਂ ਦੇ ਵਿੱਚ ਰੂਲ ਬਣਾਏ ਜਾ ਰਹੇ ਨੇ, ਦੇਸ਼ਾਂ ਦੇ ਵਿੱਚ ਕਾਨੂੰਨ ਬਣਾਏ ਜਾ ਰਹੇ ਨੇ, ਪਰ ਦੇਖੋ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਿ ਜਦੋਂ ਇਹ ਧਰਮ ਸ਼ੁਰੂ ਕੀਤਾ ਨਾਲ ਇਹ ਵੀ ਕਰ ਦਿੱਤਾ ਬਰਾਬਰ ਦਾ ਦਰਜਾ। ਸੋ ਹੁਣ ਮੈਂ ਧੰਨਵਾਦ ਕਰਾਂ ਇੱਥੇ ਸਾਡੇ ਕੀਰਤਨ ਜਥੇ ਹਜੂਰੀ ਡਾਗੀ ਭਾਈ ਸਾਹਿਬ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਇਲਾਹੀ ਬਣ ਦੀ ਰਸਪਿੰਨੇ ਅਤੇ ਢੁਕਵੇਂ ਕੀਰਤਨ ਸਰਵਣ ਪਾਉਣ ਲਈ ਧੰਨਵਾਦ ਭਾਈ ਸਾਹਿਬ ਅਨਮਰੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਜੋ ਹੈ ਮਰਿਆਦਾ ਦੇ ਅਨੁਸਾਰ ਨਵਾਇਆ, ਗੁਰਬਾਣੀ ਅਤੇ ਨਾਲ ਅਰਦਾਸ ਆਪ ਸਾਨੂੰ ਸਰਵਣ ਕਰਵਾਈ। ਅਤੇ ਉਸ ਤੋਂ ਅੱਗੇ ਧੰਨਵਾਦ ਹੈ ਸਾਡੇ ਆਡੋ ਵਿਜਨ ਰੂਮ ਦੇ ਜਿਹੜੇ ਹੈਗੇ ਕੈਪ ਚੀਫ ਸਰਦਾਰ ਓਂਕਾਰ ਸਿੰਘ ਸੰਘਾ ਅਤੇ ਉਹਨਾਂ ਦੀ ਟੀਮ ਦਾ, ਜਿਨ੍ਹਾਂ ਨੇ ਕਿ ਸਾਰਾ ਕੁਛ ਡਿਸਪਲੇ ਕੀਤਾ ਸਕਰੀਨਾਂ 'ਤੇ ਅਤੇ ਨਾਲ ਨਾਲ ਰਿਕਾਰਡਿੰਗ ਕਰਦੇ ਗਏ, ਉਹ ਸਾਰਾ ਕੁਛ ਫਰੀ ਹੈ ਉਹ ਜੀ। ਉਸ ਤੋਂ ਅੱਗੇ ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਦਾ ਵੀ ਜੋ ਸਾਰੇ ਪ੍ਰੋਗਰਾਮ ਨੂੰ ਦੇਖ ਰੇਖ ਕਰਦੇ ਨੇ ਉਹਦੀ। ਧੰਨਵਾਦ ਸਾਡੇ ਦੋ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਧਰੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਵਿਆਹਤਾ ਜੋੜੀ ਦੇ ਨਾਲ ਕੁਝ ਦਿਨ ਪਹਿਲਾਂ ਹੀ ਪਲੈਨਿੰਗ ਦੇ ਵਿੱਚ ਜੁੜ ਜਾਂਦੇ ਨੇ, ਸਾਰਾ ਕੁਛ ਸੇਵਾ ਨਿਭਾਉਂਦੇ ਨੇ, ਫਰੀ ਸਭ ਕੁਛ ਹੈ ਜੀ। ਉਸ ਤੋਂ ਅੱਗੇ ਮੈਂ ਬੇਨਤੀ ਕਰਾਂ ਕਿ ਧੰਨਵਾਦ ਹੈ ਸਾਡੀ ਇੱਕ ਹੋਰ ਟੀਮ ਹੈ ਜਿਹੜੀ ਇੱਥੇ ਆਪਾਂ ਨਹੀਂ ਕਦੇ ਕਦੇ ਦੱਸਦੇ, ਜੋ ਫਰੀ ਮੈਰਿਜ ਕਾਉਂਸਲਿੰਗ ਦੀ ਕਰਦੀ ਹੈ, ਉਹ ਵੀ ਫਰੀ ਕਰਦੇ ਨੇ। ਵਰਲਡ ਵਾਈਡ ਆ ਸਾਡਾ ਪ੍ਰੋਗਰਾਮ ਗੁਰੂ ਘਰ ਦਾ, ਇਸ ਦਾ ਜ਼ੂਮ 'ਤੇ ਵੀ ਦੇਖਿਆ ਜਾ ਸਕਦਾ। ਜਿਹਨਾਂ ਬੱਚਿਆਂ ਨੇ ਵਿਆਹ ਕਰਾਉਣੇ ਹੁੰਦੇ ਨੇ ਉਹ ਹਰ ਪਹਿਲਾਂ ਹੀ ਇੱਕ ਮਹੀਨਾ ਜਾਂ ਦੋ ਮਹੀਨੇ ਉਹ ਕਲਾਸ ਲੈਂਦੇ ਨੇ, ਉਹ ਕਲਾਸ ਚੇਤੇ ਕਰਾ ਦਿਆਂ ਹਰ ਮਹੀਨੇ ਦੇ, ਅੰਗਰੇਜ਼ੀ ਮਹੀਨੇ ਦੇ, ਜਿਵੇਂ ਹੁਣ ਅਗਸਤ ਚੱਲ ਰਿਹਾ, ਇਸ ਦੇ ਪਹਿਲੇ ਸ਼ਨਿਚਰਵਾਰ ਹੋ ਚੁੱਕੀ ਉਹ ਕਲਾਸ, ਹੁਣ ਸਤੰਬਰ ਦੇ ਪਹਿਲੇ ਸ਼ਨਿਚਰਵਾਰ ਹੋਵੇਗੀ। ਉਹ ਸਮਾਂ ਉਸਦਾ 3 ਵਜੇ ਹੈ ਜੀ, ਜ਼ੂਮ 'ਤੇ ਵੀ ਲਈ ਜਾ ਸਕਦੀ ਆ, ਫੀਸ ਕੋਈ ਨਹੀਂ, ਸਾਰਾ ਕੁਛ ਬਚ ਜਾਂਦਾ। ਆਪਾਂ ਨੂੰ ਫਿਰ ਜਿਹੜੇ ਕੋਆਰਡੀਨੇਟਰ ਵਿਆਹ ਦੇ ਕਰਨੇ ਪੈਂਦੇ ਨੇ, 2-4 ਹਜ਼ਾਰ ਦੇਣਾ ਪੈਂਦਾ, ਉਹ ਵੀ ਬਚ ਜਾਂਦਾ। ਹੋਰ ਵੀ ਕਾਫੀ ਕੁਛ ਉਹ ਦੱਸਦੇ ਨੇ, ਜਿਹਦਾ ਆਪਾਂ ਖਰਚਾ ਫਜ਼ੂਲ ਕਰਦੇ ਉਹ ਸਾਰੇ ਖਰਚੇ ਬਚ ਜਾਂਦੇ ਨੇ। ਸੋ ਉਸ ਕਲਾਸ ਦਾ ਫਾਇਦਾ ਜਿੱਥੇ ਫਰੀ ਹੈਗੀ ਆ, ਬੱਚਿਆਂ ਨੂੰ ਪਤਾ ਲੱਗ ਜਾਂਦਾ ਕੀ ਕਰਨਾ, ਉਹ ਇੱਥੇ ਫਿਰ ਕੰਫਰਟੇਬਲ ਫੀਲ ਕਰਦੇ ਆ ਅਤੇ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਫਿਰ ਇਸ ਗੱਲ ਦੀ। ਸੋ ਉਹਨਾਂ ਦਾ ਵੀ ਹਾਰਦਿਕ ਹਾਰਦਿਕ ਧੰਨਵਾਦ ਜੀ, ਅਤੇ ਧੰਨਵਾਦ ਆਪ ਸਮੂਹ ਸੰਗਤਾਂ ਦਾ ਦੋਨਾਂ ਪਰਿਵਾਰਾਂ ਵੱਲੋਂ ਆ ਕੇ ਅੱਜ ਸਮਾਂ ਦੇਣ ਲਈ, ਦਰਬਾਰ ਦੀਆਂ ਹਾਜ਼ਰੀਆਂ ਭਰ ਲਈ ਅਤੇ ਵਿਆਹ ਦੀਆਂ ਰੌਣਕਾਂ ਵਧਾਉਣ ਲਈ ਜੀ, ਬਹੁਤ ਬਹੁਤ ਧੰਨਵਾਦ ਦੂਰੋਂ ਨੇੜਿਓਂ ਆ ਕੇ। ਅਤੇ ਬਹੁਤ ਸਾਰਿਆਂ ਨੂੰ ਮੈਂ ਜਾਣਦਾ, ਸਾਰਿਆਂ ਨੂੰ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਾ ਅਤੇ ਫਿਰ ਟਾਈਮ ਲੱਗੇਗਾ, ਅਤੇ ਸਾਰਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ। ਆਪ ਗੁਰੂ ਕਿਰਪਾ ਕਰੇ ਅਤੇ ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਸਾਰੇ ਪ੍ਰੋਗਰਾਮ ਚਲਾਉਂਦੇ ਰਹੀਏ। ਅਤੇ ਮੈਂ ਨਿੱਜੀ ਤੌਰ 'ਤੇ ਤੁਹਾਡਾ ਧੰਨਵਾਦ ਹੈ, ਧੰਨਵਾਦ ਕਰਦਾ ਮੈਨੂੰ ਸੇਵਾ ਦੇਣ ਲਈ। ਸੇਵਾ ਮੈਨੂੰ ਆਉਂਦੀ ਨਹੀਂ, ਗੁਰੂ ਹੀ ਕਰਾਉਂਦਾ ਅਤੇ ਉਹੀ ਲੈ ਆਉਂਦਾ ਅਤੇ ਉਹੀ ਲੈ ਜਾਂਦਾ। ਸੋ ਮੈਨੂੰ ਸੇਵਾ ਕੁਛ ਨਹੀਂ ਆਉਂਦੀ, ਪਰ ਮੈਂ ਜ਼ਰੂਰ ਨਿੱਜੀ ਤੌਰ 'ਤੇ ਸਿਰ ਨਵਾ ਕੇ ਆਪ ਸਭ ਸੰਗਤਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸੇਵਾ ਬਖਸ਼ਦੇ ਰਹਿੰਦੇ ਹੋ। ਸੋ ਆਪ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਬੱਚਿਆਂ ਨੂੰ ਸ਼ਗਨ ਦੇਣ ਦੀ ਕਿਰਪਾ ਕਰਨੀ, ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਜੀ। ਬਾਕੀ ਦੇ ਲੰਗਰ ਦੇ ਹਾਲ ਦੇ ਵਿੱਚ ਦੇਣਗੇ ਜੀ, ਫਿਰ ਕਿ ਉੱਥੇ ਹੀ ਕਰਨਾ ਸਾਰਾ ਕੁਛ, ਮੈਨੂੰ ਦੱਸ ਦਿਓ। ਇੱਥੇ ਕਰਨਾ ਜੀ? ਹਾਂਜੀ ਦੱਸ ਲੰਗਰ ਹਾਲ 'ਚ। ਚਲੋ ਲੰਗਰ ਹਾਲ 'ਚ ਕਰਨਾ ਜੀ। ਫਿਰ ਕਿਸੇ ਨੇ ਆ ਕੇ ਵਧਾਈ ਤਾਂ ਨਹੀਂ ਦੇਣੀ ਜੀ? ਫਿਰ ਹੈ ਜੀ ਕੋਈ ਕਿਸੇ ਨੂੰ ਬੋਲਣਾ? ਅੱਛਾ ਚਲੋ ਫਿਰ ਧੰਨਵਾਦ ਜੀ, ਕਿਉਂਕਿ ਪਬਲਿਕ ਸਪੀਕਿੰਗ ਦਾ ਆਰਟ ਸਭ ਨੂੰ ਆਉਂਦਾ ਹੋਣਾ ਚਾਹੀਦਾ। ਆਪ ਜੀ ਨੇ ਆਉਣ ਵਾਲੇ ਸਮੇਂ 'ਚ ਲੀਡਰ ਵੀ ਬਣਨਾ ਸਾਡੇ, ਅਤੇ ਲੀਡਰਾਂ ਨੂੰ ਪਬਲਿਕ ਸਪੀਕਿੰਗ ਆਉਣੀ ਹੋਣੀ ਚਾਹੀਦੀ ਆ। ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਕੋਈ ਨਾ ਕੋਈ ਆ ਕੇ ਬੋਲੇ, ਪਰ ਜੇ ਨਹੀਂ ਬੋਲਦੇ ਤਾਂ ਫਿਰ ਹੁਣ ਉਹਨਾਂ ਦੀ ਮਰਜ਼ੀ। ਹਾਂਜੀ
ਸੋ ਫਿਰ ਇੱਕ ਵਾਰੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ, ਖੁਸ਼ੀਆਂ ਮਾਣੋ ਅਤੇ ਗੁਰੂ ਦੀਆਂ ਬਖਸ਼ਾਂ ਲੈਂਦੇ ਰਹੋ ਇਸ ਤਰ੍ਹਾਂ ਹੀ। ਅਤੇ ਹੁਣ ਮੈਂ ਫਤਿਹ ਸਾਂਝੀ ਕਰਨ ਲੱਗਾ ਜੀ, ਆਓ ਫਤਿਹ ਸਾਂਝੀ ਕਰੀਏ। ਫਤਿਹ ਬੜੀ ਸੌਖੀ ਆ ਜੀ, ਹਰ ਮੌਕੇ ਲਈ ਇੱਕੋ ਹੀ ਆ ਫਤਿਹ ਗੁਰਦੁਆਰੇ, ਉਹ ਕਿਹੜੀ ਹੈਗੀ ਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਭ ਨੇ ਫਤਿਹ ਸਾਂਝੀ ਕਰਨ ਦੀ ਕਿਰਪਾ ਕਰਨੀ ਜੀ, ਆਓ ਫਤਿਹ ਸਾਂਝੀ ਕਰੀਏ ਜੀ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਓ ਗੁਰੂ ਪਿਆਰੇ ਸਾਧ ਸਿੰਘ ਜੀ, ਅੱਜ ਦੇ ਪਾਵਨ ਪਵਿੱਤਰ ਦਿਹਾੜਾ ਹੋਲਾ ਮਹਿਲਾ ਅਤੇ ਵੈਸਾਖੀ ਦਾ ਪੁਰਬ, ਇਹ ਦੀਵਾਨ ਇਹਨਾਂ ਖੁਸ਼ੀਆਂ ਦੇ ਵਿੱਚ ਸਜੇ ਹਨ। ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਰਹੀਆਂ ਹਨ। ਪਹਿਲਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਉਣਾ, ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਉਣਾ। ਫੇਰ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾਰ, ਐਸੀ ਭਾਵਨਾ ਐਸੀ ਸ਼ਰਧਾ ਲੈ ਕੇ ਪਹੁੰਚ ਰਹੀਆਂ ਹਨ। ਸੰਗਤਾਂ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰ। ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਸਾਡਾ ਆਉਣ ਦਾ ਸਮਾਂ ਸਫਲ ਹੋ ਜਾਏ ਜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਇਹ ਸ਼ਰਧਾ ਦੀ ਭਾਵਨਾ ਦੇ ਨਾਲ ਕਿ ਮਾਲਕਾ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਕਿਰਪਾ ਕਰੀ ਮਿਹਰ ਭਰਿਆ ਹੱਥ ਰੱਖੀ, ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਸਾਰੇ ਕਾਰਜ ਆਪ ਜੀ ਨੇ ਸਵਾਰਨੇ ਹਨ। ਸੋ ਆਓ ਗੁਰਪੂਰਾ ਨਮਸਕਾਰੀ ਪ੍ਰਭ ਸਭੇ

ਨਮਸਕਾਰ ਜੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸ ਪਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

आशीष बख्शिश करो, फतेह बुलाओ।

विवेक

देख रहे हैं।

Thank you.

0: ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਸਤਿਗੁਰ ਸਾਹਿਬ ਪਾਸੋਂ ਸਰਵਨ ਕਰੋ ਜੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਅਮਰੀਸ਼ ਤਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਪਰਮ ਸਤਿਕਾਰ ਜੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਮਨਮੋਹਨ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸਪੇਨਾ ਕੀਰਤਨ ਸਰਵ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ, ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸੁਭਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਹ 3 ਸ਼ਬਦ ਇਹਦਾ ਹੈ ਬਾਣੀ, ਤਿੰਨਾਂ ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਅੰਕਾਰ ਸਿੰਘ ਜੀ, ਅਤੇ 8:30 ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।